0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਅਲਬਰਟਾ ਵਿੱਚ ਸੰਗਠਿਤ ਅਪਰਾਧ ਲਈ ਕੋਈ ਥਾਂ ਨਹੀਂ। ਅਸੀਂ ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਮਦਦ ਲਈ 8 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੇ ਹਾਂ ਤਾਂ ਜੋ ਅਲਬਰਟਾ ਦੇ ਪਰਿਵਾਰਾਂ, ਕਾਰੋਬਾਰਾਂ ਅਤੇ ਭਾਈਚਾਰਿਆਂ ਲਈ ਖਤਰਾ ਬਣੇ ਗੈਂਗਸ, ਫਿਰੌਤੀ ਵਸੂਲੀ ਅਤੇ ਅਪਰਾਧਿਕ ਨੈਟਵਰਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕੇ। ਇਹ ਫੰਡ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਧੇਰੇ ਮਜ਼ਬੂਤ ਨਿਗਰਾਨੀ, ਖੁਫੀਆ ਜਾਣਕਾਰੀ, ਡਿਜੀਟਲ ਫੋਰੈਂਸਿਕ ਅਤੇ ਜਾਂਚ ਸਮਰੱਥਾਵਾਂ ਪ੍ਰਦਾਨ ਕਰੇਗਾ ਤਾਂ ਜੋ ਸੰਗਠਿਤ ਅਪਰਾਧਿਕ ਗਰੋਹਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਅਲਬਰਟਾ ਵਾਸੀਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਅਲਬਰਟਾ ਸਰਕਾਰ ਵੱਲੋਂ ਇੱਕ ਸੁਨੇਹਾ।
2: Everybody has their own reasons for drinking responsibly. Rural Canada asks you to think about yours. Maybe you've got kids, or maybe it's that odd you've been on time for. Maybe it's someone you love, or the friends who love you. This holiday weekend, whether you're relaxing at cottage, just hanging around friends, if you're going to be drinking, please be responsible. Head for a safe trip home. We all have our own reasons. Think about yours.
3: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 407-585-0910. Radio Sursangam.
4: Calgary's oldest, biggest and only South Asian radio station. Sabarang Radio 94.7 FM.
5: Monday, Tuesday, Thursday, Friday 7 to 8 p.m. Sundays 1 to 5 p.m.
4: Visit Sabarang.ca.
6: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: हर समय तुहाडे संग तुहाडा अपना यह रेडियो सुरसंगम।
1: ओहो आज फेर नहीं लोड मिलिया
2: की होया
1: पूछना इंश्योरेंस कंफर्मेशन नहीं आई टाइम ते ते हुन फेर एक दिन विकरनी पैनी ते बच्चियां नू फेर नहीं मिल होना दो दिन
2: ओहो रह गए ना फेर छे मैं सुनया है सो इंश्योरेंस दे मास पहुजा अते रमन वड़ैच ते उना दी टीम इंश्योरेंस कंफर्मेशन बहुत जल्दी प्रवा दंदी ते ओ ता पोर्टल भी सेट कर दंदे ने ताकि तुसी आप ही कंफर्मेशन दे सको बशर्ते तुहाडी इंश्योरेंस एक्टिव है तुसी आज ही उना नू फोन करो ते जल्दी तो जल्दी गल करके कोई हल लभो कि अगली बारी तुसी कार टाइम ते आ सको ते बच्चा नाल टाइम भी स्पेंड कर सको फोन नंबर है मानस पहुजा 5878321208 या रमन वड़ैच 7807530001 सोनिक इंश्योरेंस
3: मर्सिडीज कार खरीदना चाहते हो ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
3: ਮਰਸੀਡੀਜ਼ ਬੈਂਸ ਕੰਟਰੀ ਹਿਲਸ
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
6: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ ਐਟ YYC

0: ਅਸੀਂ ਹੋਮ ਕੇਅਰ ਸਰਵਿਸਿਸ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ ਥੈਂਕ ਯੂ
1: कैनेडा विच रहंदिया इंश्योरेंस दी बहुत अहमियत है किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो सुपर वीजा लाइफ इंश्योरेंस मॉर्गेज इंश्योरेंस आरईएसपी दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू ए इंश्योरेंस लई नामवर कंपनियां नाल काम करदे हन होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो कैलगरी वासियों की तुसी लंबी लाइना अते डॉक्टर दिया वेटिंग लिस्ट तो परेशान हो खुद फिकर छड़ो क्योंकि तुहाडे अपने शहर विच आ गया है सेहत दा असली पहरेदार ओइसे स्माइल मेडिकल सनरिज मॉल दे नाल सुपर स्टोर वाले प्लाजा विच स्थित इस क्लिनिक विच तुहाडी अपनी भाषा बोलन वाले मेल अते फीमेल डॉक्टर्स हर कदम ते तुहाडे नाल हन चाहे गल होवे बच्चियां दी या फिर बुजुर्गां दी इत्थे सारियां लई सुविधावां मौजूद हन अपॉइंटमेंट नहीं बनी कोई चक्कर ही नहीं सिद्धे चले आओ इत्थे वॉक इन विच खुला स्वागत है नवे पेशेंट्स दा वी निग्गा वेलकम फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ असी हफ्ते दे 6 दिन खुले हां ते ओ भी देर शाम तक ता देर किस गल दी आज ही डायल करो 5876174696 587-617-4696 ओइसे स्माइल मेडिकल तुहाडी सेहत साडी जिम्मेवारी 5876174696
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤਾਜ਼ੀਆਂ ਸਬਜ਼ੀਆਂ ਫਲ ਫਰੂਟ ਦਾਲਾਂ ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ ਕੀਮਤਾਂ ਘੱਟ ਤੇ ਕੁਆਲਿਟੀ A1
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
3: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
2: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 3-3690 ਵੈਸਟਮਿੰਸ ਡਰਾਈਵ
3: ਜੀ ਲੋਕੇਸ਼ਨ 117-7771 ਐਵੀਨਿਊ
2: ਤੀਜੀ ਲੋਕੇਸ਼ਨ 570-520 ਫਾਲਕਨ ਰਿਜ ਬੁਲੇਵਾਰਡ
3: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ
3: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
3: 403-835 ਬਾਏ ਬਾਏ ਸਤਿ ਸ੍ਰੀ ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
2: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਈਟੀ
3: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ
2: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ
3: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
4: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ
3: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ ਕਲੀਨਿੰਗ ਫਿਲਿੰਗ ਦੰਦ ਕੱਢਣ ਰੂਟ ਕਨਾਲ ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ
4: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ
3: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ
4: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
3: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ

0: ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ।
1: ਰੇਡੀਓ ਸੁਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ ਅਕਤੂਬਰ ਮਹੀਨੇ ਦੀ 15 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਖਬਰਾਂ 'ਤੇ ਚਰਚਾ ਕਰਾਂਗੇ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਕੁਲਵਿੰਦਰ ਕੁੱਕੀ ਜੀ ਪ੍ਰੋਗਰਾਮ ਪੇਸ਼ ਕਰਨਗੇ ਅਤੇ 9 ਵਜੇ ਜਤਿੰਦਰ ਪੰਨੂ ਜੀ ਦਾ ਪ੍ਰੋਗਰਾਮ ਹੁੰਦਾ ਹੈ, ਉਸ ਨੂੰ ਅਸੀਂ ਅੱਜ ਇਸ ਹਫ਼ਤੇ ਵਾਸਤੇ ਛੁੱਟੀ ਜਿਹੜੀ ਜਤਿੰਦਰ ਪੰਨੂ ਹੋਣਾਂ ਦੀ ਹੈ ਜੀ, ਉਸ ਵਾਸਤੇ ਅਸੀਂ ਮੁਆਫ਼ੀ ਚਾਹੁੰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ 'ਤੇ ਚਰਚਾ ਅਸੀਂ ਕਰਨੀ ਹੈ, ਅਲਬਰਟਾ ਦੇ ਵਿੱਚ ਰੈਫਰੈਂਡਮ ਦਾ ਬਹੁਤ ਜ਼ਿਆਦਾ ਜੋ ਇਸ ਵੇਲੇ ਰੌਲਾ ਪਿਆ ਹੋਇਆ ਉਸ 'ਤੇ ਵਿਸਥਾਰ ਨਾਲ ਅਸੀਂ ਚਰਚਾ ਉਹ ਸਾਂਝੀ ਕਰ ਰਹੇ ਹਾਂ। ਅਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪਹਿਲੇ 9 ਸਵਾਲ ਨੇ ਜਿਨ੍ਹਾਂ ਵਿੱਚੋਂ ਇਮੀਗ੍ਰੇਸ਼ਨ ਦੇ ਸੰਬੰਧੀ ਅਤੇ ਸੰਵਿਧਾਨ ਦੇ ਸੰਬੰਧੀ ਜਿਹੜੇ ਸਵਾਲ ਨੇ ਉਹਨਾਂ 'ਤੇ ਚਰਚਾ ਅਸੀਂ ਕਰ ਚੁੱਕੇ ਹਾਂ। ਅਤੇ ਅੱਜ 10ਵੇਂ ਸਵਾਲ 'ਤੇ ਚਰਚਾ ਵੀ ਕਰਨੀ ਹੈ ਅਤੇ ਨਾਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕੈਲਗਰੀ ਵਿੱਚ ਆਏ ਹੋਏ ਨੇ, ਉਹਨਾਂ 'ਤੇ ਅਸੀਂ ਚਰਚਾ ਕਰਾਂਗੇ ਕਿ ਉਹ ਕੀ ਕਹਿ ਰਹੇ ਨੇ ਅਤੇ ਉਹਨਾਂ ਨੇ ਕੀ ਕਿਹਾ। ਇਸ ਤੋਂ ਇਲਾਵਾ ਸਾਡੇ ਕੋਲ ਖਬਰਾਂ ਹੋਰ ਵੀ ਹੈਗੀਆਂ ਨੇ, ਪਰ ਮੰਦਭਾਗੀ ਖਬਰ ਨਾਰਥ ਈਸਟ ਕੈਲਗਰੀ ਦੇ ਵਿੱਚੋਂ ਆ ਰਹੀ ਹੈ। ਸੈਟਲਿਜ ਸਰਕਲ ਦੇ ਨੇੜੇ ਸਿਟੀ ਬੱਸ ਨੂੰ ਅੱਗ ਲੱਗਣ ਕਾਰਨ ਕਈ ਮੌਤਾਂ ਹੋਣ ਦੀ ਖਬਰ ਹੈ। ਅਜੇ ਤੱਕ ਇਹ ਖਬਰ ਪੂਰੀ ਖੁੱਲ੍ਹ ਕੇ ਸਾਹਮਣੇ ਨਹੀਂ ਆਈ, ਲੇਕਿਨ ਇਹ ਮੰਦਭਾਗੀ ਖਬਰ ਨਾਰਥ ਈਸਟ ਕੈਲਗਰੀ ਤੋਂ ਹੈ ਜੀ। ਇਸ ਵੇਲੇ ਸਭ ਤੋਂ ਪਹਿਲਾਂ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲੈਂਦੇ ਹਾਂ ਜੀ। ਇਸ ਵਕਤ 11 ਡਿਗਰੀ ਸੈਲਸੀਅਸ ਹੈ ਟੈਂਪਰੇਚਰ ਕੈਲਗਰੀ ਦੇ ਵਿੱਚ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਨੂੰ 20 ਡਿਗਰੀ ਅਤੇ ਰਾਤ ਨੂੰ 2 ਡਿਗਰੀ, ਉਸ ਤੋਂ ਅਗਲੇ ਦਿਨ 19 ਡਿਗਰੀ ਅਤੇ 2 ਡਿਗਰੀ, ਫਿਰ ਉਸ ਤੋਂ ਅਗਲੇ ਦਿਨ 14 ਅਤੇ 2, ਫਿਰ 11 ਅਤੇ 1 ਡਿਗਰੀ ਸੈਲਸੀਅਸ ਟੈਂਪਰੇਚਰ ਰਹਿਣ ਦੀ ਸੰਭਾਵਨਾ ਹੈ ਜੀ। ਇਹ ਮੌਸਮ ਦਾ ਹਾਲ ਹੈ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮਾਰਕੀਟ ਦੀ ਵੀ ਗੱਲ ਕਰਾਂਗੇ ਕਿ ਮਾਰਕੀਟ ਦੇ ਉਤਰਾਅ ਚੜ੍ਹਾਅ ਕਿਹੋ ਜਿਹੇ ਨੇ, ਅਤੇ ਨਾਲ ਦੀ ਨਾਲ ਕੁਛ ਜੋ ਕਰੰਸੀ ਦੀਆਂ ਖਬਰਾਂ ਹੁੰਦੀਆਂ ਨੇ ਉਹ ਵੀ ਆਪ ਜੀ ਨਾਲ ਪ੍ਰੋਗਰਾਮ ਵਿੱਚ ਅੱਗੇ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਵਿੱਚ ਸਪੋਂਸਰਾਂ ਦਾ ਜ਼ਿਕਰ ਕਰ ਲੈਂਦੇ ਹਾਂ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ। ਮਨਸੂਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ, ਬਿਹਤਰੀਨ ਰੇਟ ਲੈਣੇ ਨੇ, ਤਾਂ ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ 'ਤੇ 587-832-1268 5878-32-1208 ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। YYC ਹੋਮ ਕੇਅਰ ਵਾਲੇ ਜੋ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਨੇ ਅਤੇ ਆਪ ਜੀ ਲਈ ਵਧੀਆ ਸੇਵਾਵਾਂ ਦੇਣਗੇ, ਬਜ਼ੁਰਗਾਂ ਦੇ ਸਾਂਭਣ ਲਈ ਆਪਣੀ ਬੋਲੀ ਦੇ ਵਿੱਚ ਸਾਂਭ ਸੰਭਾਲ ਦਾ ਇਹ ਕੰਮ ਕਰਨਗੇ, ਅਤੇ ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰ ਲਓ 825-760-09-83। ਓਐਸਏ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓਐਸਏ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ, ਤੁਸੀਂ ਮਾਹਿਰ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ ਹੈ 587-617-4696 5876-4696। ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਮਰਸੀਡੀਜ਼ ਬੈਂਜ਼ 'ਤੇ ਵਡੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਹੈ ਜੀ 403-903-5752। ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼। ਪੰਜਾਬ ਇੰਸ਼ੋਰੈਂਸ ਤੋਂ ਤੁਸੀਂ ਭਰੋਸੇਮੰਦ ਸੇਵਾਵਾਂ ਲੈ ਸਕਦੇ। ਇੰਸ਼ੋਰੈਂਸ ਜਾਂ ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ। ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਭਰੋਸੇਮੰਦ ਸੇਵਾਵਾਂ ਦਿੰਦੇ ਨੇ। ਫੋਨ ਨੰਬਰ ਹੈ 403-404-3500। ਸਿਟੀਸਕੇਪ ਲੈਂਡਿੰਗ ਪਲਾਜ਼ਾ ਵਿੱਚ ਉਹਨਾਂ ਦਾ ਆਫਿਸ ਹੈ ਜੀ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਜੋ ਕਿ 24 ਘੰਟੇ

ਖਾਤੇ ਤੇ ਨਿਕਲਦਾ ਤੇ ਤੁਸੀਂ ਇੱਥੋਂ ਫੂਡ ਲਿਜਾ ਵੀ ਸਕਦੇ ਹੋ ਆਰਡਰ ਕਰਕੇ ਡਿਲੀਵਰੀ ਵੀ ਲੈ ਸਕਦੇ ਹੋ ਤੇ ਬੈਠ ਕੇ ਵੀ ਖਾ ਸਕਦੇ ਹੋ ਬਹੁਤ ਸੋਹਣਾ ਮਾਹੌਲ ਬਹੁਤ ਵਧੀਆ ਫੂਡ ਫੋਨ ਨੰਬਰ ਹੈ 403-9637-77 403-937-7777 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਜੀ ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਵਾ ਸਕਦੇ ਹੋ ਇਹ ਪਾਸਪੋਰਟ ਫੋਟੋ ਤੁਹਾਨੂੰ ਕੁਛ ਮਿੰਟਾਂ ਦੇ ਵਿੱਚ ਹੀ ਬਣਾ ਕੇ ਦੇ ਦਿੱਤੀ ਜਾਵੇਗੀ ਅਤੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਟੋਪ ਕੁਆਲਿਟੀ ਅਤੇ ਟਰੇਡ ਸਵਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੋਂ ਫੈਮਿਲੀ ਫੋਟੋ ਬੇਬੀ ਫੋਟੋ ਅਤੇ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਸਿੱਖ ਨੇਸ਼ਨ ਵੱਲੋਂ ਕੈਨੇਡਾ ਭਰ ਦੇ ਵਿੱਚ 1984 ਦੇ ਕਤਲੇਆਮ ਨੂੰ ਸਮਰਪਿਤ ਉਹਨਾਂ ਦੀ ਯਾਦ ਦੇ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਦੇ ਵਿੱਚ ਖੂਨਦਾਨ ਮੁਹਿੰਮ ਚਲਾਈ ਜਾਂਦੀ ਹੈ ਅਤੇ ਸਿੱਖ ਨੇਸ਼ਨ ਵੱਲੋਂ ਇਹ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਖੂਨ ਇਕੱਤਰ ਕੀਤਾ ਜਾਂਦਾ ਹੈ ਤਿੰਨ ਵਾਰੀ ਇਸ ਸਾਲ ਨਵੰਬਰ 7, 14 ਅਤੇ 21 ਨੂੰ ਤੁਸੀਂ ਖੂਨਦਾਨ ਕਰ ਸਕੋਗੇ ਸਵੇਰ ਦੇ 9 ਵਜੇ ਤੋਂ ਦੁਪਹਿਰੇ 2 ਵਜੇ ਤੱਕ ਅਤੇ ਇਹਦੇ ਲਈ ਤੁਸੀਂ ਅਪੁਆਇੰਟਮੈਂਟ ਬੁੱਕ ਕਰਵਾ ਲਓ ਤਾਂ ਜ਼ਿਆਦਾ ਵਧੀਆ ਹੋਵੇਗਾ ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਤੁਸੀਂ ਬਿਲ ਕਾਲੋ ਹੁਣਾਂ ਨਾਲ ਸੰਪਰਕ ਕਰੋ ਹੋਰ ਵੀ ਜਿਹੜੀਆਂ ਬਾਰੀਕੀਆਂ ਹਨ ਕਿ ਕਿਵੇਂ ਤੁਸੀਂ ਕਰ ਸਕਦੇ ਹੋ ਕੀ ਸ਼ਰਤਾਂ ਨੇ ਅਤੇ ਹੋਰ ਕੋਈ ਸਵਾਲ ਹੋਵੇ ਤਾਂ ਉਹਦਾ ਵੀ ਪੂਰਨ ਤੌਰ 'ਤੇ ਵਧੀਆ ਤਰੀਕੇ ਨਾਲ ਜਵਾਬ ਦੇਣਗੇ ਬਿਲ ਕਾਲੋ ਹੁਣੀ ਫੋਨ ਨੰਬਰ ਹੈ 403-600-17-9045 403-617-9045 ਜਾਂ ਤਰਸੇਮ ਪਰਹਾਰ ਹੋਰਾਂ ਨਾਲ ਗੱਲਬਾਤ ਕਰੋ 403-701-1308 403-701-1308 ਅਤੇ ਆਓ ਹੁਣ ਖਬਰਾਂ 'ਤੇ ਚਰਚਾ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਮਾਰਕੀਟ ਦੀ ਥੋੜ੍ਹੀ ਜਿਹੀ ਗੱਲ ਕਰ ਲਈਏ ਕਿ ਮਾਰਕੀਟ ਕੀ ਕਹਿ ਰਹੀ ਹੈ ਕਿਹੋ ਜਿਹੀ ਸਥਿਤੀ ਹੈ ਅਤੇ ਇਸ ਵੇਲੇ ਜੇ ਅਸੀਂ ਗੱਲ ਕਰੀਏ ਕੱਚੇ ਤੇਲ ਦੀਆਂ ਕੀਮਤਾਂ 'ਤੇ ਇਹਨਾਂ ਦੇ ਵਿੱਚ ਇੱਕ ਵਾਰ ਫਿਰ ਉਛਾਲ ਹੈ WTI ਜੋ ਹੈਵੀ ਕਰੂਡ ਆਇਲ ਹੈ ਉਹ $97 ਪਰ ਬੈਰਲ 'ਤੇ ਟਰੇਡ ਹੋ ਰਿਹਾ ਬ੍ਰੈਂਟ ਕਰੂਡ ਜੋ ਹੈ ਜੀ $105 ਪਰ ਬੈਰਲ 'ਤੇ ਟਰੇਡ ਹੋ ਰਿਹਾ 105.6 'ਤੇ ਇਹ ਟਰੇਡ ਹੋ ਰਿਹਾ ਜੀ ਇੱਕ ਅਮਰੀਕਨ ਡਾਲਰ ਦੇ ਤੁਹਾਨੂੰ $1 ਅਤੇ 41 ਸੈਂਟ ਕੈਨੇਡੀਅਨ ਮਿਲਣਗੇ ਇੱਕ ਅਮਰੀਕਨ ਦੇ ਡਾਲਰ ਐਂਡ 41 ਸੈਂਟ ਕੈਨੇਡੀਅਨ ਇੱਕ ਕੈਨੇਡੀਅਨ ਦੇ ਤੁਹਾਨੂੰ 70 ਸੈਂਟ ਅਮਰੀਕਨ ਮਿਲ ਜਾਣਗੇ 70 ਸੈਂਟਸ ਜਿਹੜੇ ਨੇ USA ਦੇ ਮਿਲ ਜਾਣਗੇ ਇੱਕ ਕੈਨੇਡੀਅਨ ਡਾਲਰ ਦੇ ਮੁਕਾਬਲੇ ਇੱਕ ਅਮਰੀਕਨ ਦੀ ਕੀਮਤ ਰੁਪਏ ਦੇ ਮੁਕਾਬਲੇ ਕਾਫ਼ੀ ਥੱਲੇ ਖਿਸਕੀ ਹੈ 94.67 ਰੁਪਏ ਜੋ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇੱਕ ਸਮੇਂ 'ਤੇ $97 ਦੇ ਲਾਗੇ ਛਾਕੇ ਪਹੁੰਚੀ ਹੋਈ ਸੀ ਇਸ ਵੇਲੇ 94.67 ਰੁਪਏ ਜਿਹੜੀ ਹੈ ਇੰਡੀਅਨ ਰੁਪਏ ਦੇ ਮੁਕਾਬਲੇ ਅਮਰੀਕਨ ਡਾਲਰ ਦੀ ਕੀਮਤ ਹੈ ਕੈਨੇਡੀਅਨ ਵੀ ਖਿਸਕਿਆ ਸੀ ਲੇਕਿਨ ਕੈਨੇਡੀਅਨ ਥੋੜ੍ਹੀ ਜਿਹੀ ਗਰਾਊਂਡ ਗੇਨ ਕਰਦਾ ਹੋਇਆ ਫਿਰ ਵੀ ਇੰਨਾ ਸਟਰੋਂਗ ਨਹੀਂ ਹੈ 66.96 ਰੁਪਏ 66.96 ਰੁਪਏ ਇੱਕ ਕੈਨੇਡੀਅਨ ਦੇ ਤੁਹਾਨੂੰ ਅੱਜ ਮਿਲ ਜਾਣਗੇ ਸਭ ਤੋਂ ਪਹਿਲਾਂ ਜੀ ਜੋ ਸਾਡੇ ਆਪਣੇ ਸ਼ਹਿਰ ਤੋਂ ਆਪਣੇ ਇਲਾਕਿਆਂ ਤੋਂ ਜੋ ਇੱਕ ਮੰਦਭਾਗੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਉਹਦੇ ਬਾਰੇ ਚਰਚਾ ਅਸੀਂ ਕਰ ਲੈਂਦੇ ਹਾਂ ਸੋ ਇਸ ਬਾਰੇ ਜਿਹੜੀ ਖਬਰ ਆ ਗਈ ਹੈ ਕਿ ਨਾਰਥ ਈਸਟ ਕੈਲਗਰੀ ਦੇ ਸੈਡਲ ਟਾਊਨ ਸਰਕਲ ਦੇ ਵਿੱਚ ਉਹਦਾ 800 ਬਲੋਕ ਦਾ ਜਿਹੜਾ ਏਰੀਆ ਹੈ ਉੱਥੇ ਅੱਜ ਬਾਅਦ ਦੁਪਹਿਰ 1 ਵਜੇ ਜਿਹੜਾ ਇੱਕ ਹਾਦਸਾ ਹੋਇਆ ਜਿਸ ਵਿੱਚ 2 ਸਿਟੀ ਬੱਸਾਂ ਅਤੇ ਹੋਰ ਗੱਡੀਆਂ ਜਿਹੜੀਆਂ ਸੀ ਇਨਵੋਲੀਆਂ ਅੱਗ ਲੱਗ ਗਈ ਸਿਟੀ ਬੱਸ ਨੂੰ ਅਤੇ ਬਹੁਤ ਸਾਰੇ ਲੋਕ ਜ਼ਖਮੀ ਹੋਏ ਨੇ ਅਤੇ 3 ਮੌਤਾਂ ਵੀ ਹੋਈਆਂ ਨੇ ਅਤੇ 10 ਘੱਟੋ ਘੱਟ ਜ਼ਖਮੀ ਹੋਏ ਨੇ 3 ਮੌਤਾਂ ਹੋਈਆਂ ਨੇ ਜੀ ਸੋ ਕੈਲਗਰੀ ਪੁਲਿਸ ਸਰਵਿਸ ਮੈਂਬਰ ਨੂੰ ਵੀ ਸੱਟਾਂ ਵੱਜੀਆਂ ਨੇ ਉਸਨੂੰ ਵੀ ਹਸਪਤਾਲ ਲਿਜਾਇਆ ਗਿਆ ਇੱਕ ਬੱਸ ਡਰਾਈਵਰ ਜਿਹੜਾ ਬਚ ਗਿਆ ਸੀ ਟ੍ਰਾਂਜ਼ਿਟ ਯੂਨੀਅਨ ਦੇ ਦੱਸਣ ਮੁਤਾਬਕ ਅਤੇ ਇਸ ਤੋਂ ਬਾਅਦ ਇੱਕ ਹੋਰ ਜਿਹੜੇ ਦੂਸਰੀ ਬੱਸ ਦਾ ਡਰਾਈਵਰ ਸੀ ਉਹ ਵਿੱਚੇ ਫਸਿਆ ਸੀ ਅਤੇ ਉਸਨੂੰ ਜਿਹੜਾ ਬੱਸ ਨੂੰ ਕੱਟ ਕੇ ਕੱਢਿਆ ਗਿਆ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਉਸਦੀ ਹਾਲਾਤ ਬਾਰੇ ਅਜੇ ਪਤਾ ਨਹੀਂ ਹੈ ਸੈਡਲ ਟਾਊਨ ਸਰਕਲ ਵੱਲ ਨੂੰ ਤੁਸੀਂ ਨਾ ਜਾਓ ਜੀ ਅਤੇ ਉੱਥੇ ਇਹ ਜੋ ਘਟਨਾ ਵਾਪਰੀ ਹੈ ਇਹ ਬੜੀ ਮੰਦਭਾਗੀ ਘਟਨਾ ਨਾਰਥ ਈਸਟ ਕੈਲਗਰੀ ਦੇ ਇਸ ਸੈਟਲ ਇਲਾਕੇ ਦੇ ਵਿੱਚ ਵਾਪਰੀ ਹੈ ਦੋਵੇਂ ਸਿਟੀ ਬੱਸਾਂ ਨੈਚੁਰਲ ਗੈਸ 'ਤੇ ਸਨ ਅਤੇ ਜਿਹੜੇ ਬੱਸ ਦੇ ਉੱਪਰ ਛੱਤ ਦੇ ਉੱਪਰ ਇਹ ਜਿਹੜੇ CNG ਦੇ ਸਟੋਰੇਜ ਟੈਂਕ ਹੁੰਦੇ ਨੇ ਜੀ ਉਹ ਲਾਏ ਜਾਂਦੇ ਨੇ ਉਹਦੇ ਨਾਲ ਇਹ ਬੱਸਾਂ ਚੱਲਦੀਆਂ ਨੇ ਘੱਟ ਪ੍ਰਦੂਸ਼ਣ ਫੈਲਾਉਣ ਲਈ ਇਹ ਬੱਸਾਂ ਜਿਹੜੀਆਂ ਨੇ CNG 'ਤੇ ਚਲਾਈਆਂ ਜਾਂਦੀਆਂ ਨੇ ਸੋ ਇਹਨਾਂ ਨੂੰ ਅੱਗ ਇੰਨੇ ਭੈੜੇ ਤਰੀਕੇ ਨਾਲ ਬੱਸ ਨੂੰ ਲੱਗੀ ਜਿਸ ਨਾਲ ਇਹ ਮੌਤਾਂ ਹੋਈਆਂ ਅਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੀ ਤਾਂ ਗਿਣਤੀ ਕਾਫੀ ਦੱਸੀ ਜਾਂਦੀ ਹੈ 9 ਜਾਂ ਇਸ ਤੋਂ ਵੀ ਜ਼ਿਆਦਾ ਲੋਕ ਜਿਹੜੇ ਨੇ ਜ਼ਖਮੀ ਹੋ ਸਕਦੇ ਨੇ ਇਸ 'ਤੇ ਹੋਰ ਵੇਰਵਿਆਂ ਦੀ ਉਡੀਕ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਅਫਸੋਸ ਦਾ ਪ੍ਰਗਟਾਵਾ ਹੈ ਸਾਡੇ ਅਦਾਰੇ ਵੱਲੋਂ ਵੀ

ਅਤੇ ਅਸੀਂ ਕਾਮਨਾ ਕਰਦੇ ਹਾਂ ਕਿ ਜਿਨ੍ਹਾਂ ਦੀਆਂ ਜਾਨਾਂ ਗਈਆਂ ਨੇ ਉਹਨਾਂ ਨੂੰ ਪਰਮਾਤਮਾ ਆਪਣੇ ਇਸ ਜਾਨਾਂ ਵਿੱਚ ਨਿਵਾਸ ਦੇਵੇ ਅਤੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਜਿਹੜੇ ਜ਼ਖਮੀ ਹੋਏ ਨੇ ਜੀ ਉਹਨਾਂ ਦੀ ਜਲਦੀ ਤੰਦਰੁਸਤੀ ਦੀ ਅਸੀਂ ਕਾਮਨਾ ਕਰਦੇ ਹਾਂ। ਅਲਬਰਟਾ ਦੇ ਵਿੱਚ ਰੈਫਰੈਂਡਮ ਦਾ ਰੌਲਾ ਇਸ ਵਕਤ ਪੂਰਾ ਪੂਰਾ ਭਖਿਆ ਹੋਇਆ ਹੈ ਜੀ। ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪਹਿਲੇ 9 ਸਵਾਲ ਨੇ ਉਹਨਾਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਹੈ। ਖਾਸ ਤੌਰ 'ਤੇ ਪਹਿਲੇ 5 ਸਵਾਲ ਜੋ ਮੁੱਢਲੇ ਤੌਰ 'ਤੇ ਇਮੀਗ੍ਰੇਸ਼ਨ ਦੇ ਮੁਤਲਕ ਹੀ ਸੰਬੰਧਿਤ ਹੈਗੇ ਨੇ ਜੀ, ਉਹਨਾਂ ਦੇ ਬਾਰੇ ਹੋਰਨਾਂ ਲੋਕਾਂ ਦੇ ਵੀ ਬਿਆਨ ਆ ਗਏ ਨੇ, ਜਿਸ ਦੇ ਵਿੱਚ ਉਹਨਾਂ 'ਤੇ ਚਰਚਾ ਅਸੀਂ ਕਰ ਦਿੰਦੇ ਹਾਂ ਕਿ ਪਹਿਲੇ ਜਿਹੜੇ 9 ਸਵਾਲ ਨੇ ਅਤੇ ਉਹਨਾਂ 'ਤੇ ਅਸੀਂ ਵਿਸਥਾਰ ਨਾਲ ਆਪਣੇ ਸਰੋਤਿਆਂ ਨੂੰ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਦੱਸਿਆ ਹੋਇਆ ਕਿ ਉਹ ਕੀ ਪ੍ਰੋਗਰਾਮ ਉਹ ਕੀ ਉਹ ਜਿਹੜਾ ਹੈ ਉਸ ਦੇ ਵਿੱਚ ਖਾਸ ਤੌਰ 'ਤੇ ਉਹਨਾਂ ਸਵਾਲਾਂ ਦੇ ਵਿੱਚ। ਸੋ ਉਹਨਾਂ ਸਵਾਲਾਂ ਦੇ ਵਿੱਚ ਅਸੀਂ ਮੋਟੇ ਤੌਰ 'ਤੇ ਫਿਰ ਰਿਪੀਟ ਕਰ ਦਿੰਦੇ ਹਾਂ ਕਿ ਪਹਿਲੇ 5 ਸਵਾਲ 'ਤੇ ਜੋ ਕੱਚੇ ਵਸਨੀਕ ਨੇ ਅਲਬਰਟਾ ਦੇ ਵਿੱਚ ਉਹਨਾਂ ਦੇ ਕਈ ਤਰ੍ਹਾਂ ਦੇ ਬੈਨੀਫਿਟ ਬੰਦ ਕਰਨੇ ਨੂੰ ਲੈ ਕੇ ਅਤੇ ਇੰਪਲੋਇਮੈਂਟ ਓਪਰਚੁਨਿਟੀਜ਼ ਨੂੰ ਲੈ ਕੇ ਉਹਨਾਂ ਦੀ ਹੈਲਥ ਕੇਅਰ ਸਿਹਤ ਸੇਵਾਵਾਂ ਇਹ ਸਾਰੀਆਂ ਚੀਜ਼ਾਂ 'ਤੇ ਵੋਟਾਂ ਵਿੱਚ ਸਿਟੀਜ਼ਨ ਨੂੰ ਹੀ ਵੋਟ ਪਾਉਣ ਪਹਿਲਾਂ ਹੀ ਇਸੇ ਤਰ੍ਹਾਂ ਖੈਰੋ। ਸੋ ਇਹਦੇ ਬਾਰੇ ਜਿਹੜਾ ਹੈ ਪਰੂਫ ਆਫ ਸਿਟੀਜ਼ਨਸ਼ਿਪ ਦਾ ਪਾਸਪੋਰਟ ਬਰਥ ਸਰਟੀਫਿਕੇਟ ਇਹ ਅਲਬਰਟਾ ਦੀਆਂ ਸੂਬਾਈ ਚੋਣਾਂ ਦੇ ਵਿੱਚ ਇਸ ਤਰ੍ਹਾਂ ਦੇ ਸਬੂਤਾਂ ਦੀ ਮੰਗ ਕੀਤੀ ਜਾ ਰਹੀ ਹੈ। ਪਰ ਇਹਦੇ ਬਾਰੇ 5 ਸਵਾਲਾਂ ਦੇ ਬਾਰੇ ਅਸੀਂ ਮੀਡੀਆ ਇੱਕ ਸੰਸਥਾਨ ਹੋਣ ਦੇ ਨਾਤੇ ਆਪ ਜੀ ਨੂੰ ਇਨਫੋਰਮੇਸ਼ਨ ਦੇ ਸਕਦੇ ਹਾਂ। ਡਿਸਾਈਡ ਤੁਸੀਂ ਕਰਨਾ ਹੈ ਕਿ ਵੋਟ ਕਿਸ ਨੂੰ ਪਾਉਣੀ ਹੈ, ਕਿ ਯੈਸ ਨੂੰ ਪਾਉਣੀ ਹੈ ਕਿ ਨੋ ਨੂੰ ਪਾਉਣੀ ਹੈ। ਪਰ ਜਿਹੜੇ ਲੋਕ ਇਸ ਦੇ ਹੱਕ ਵਿੱਚ ਖਲੋ ਗਏ ਨੇ ਉਹਨਾਂ ਦੇ ਬਾਰੇ ਆਪ ਜੀ ਨੂੰ ਦੱਸ ਦਈਏ ਕਿ ਇਹਨਾਂ ਵਿੱਚ ਕੱਲ੍ਹ ਜਿਹੜੀ ਖਬਰ ਆਈ ਸੀ ਕਿ ਅਲਬਰਟਾ ਦੇ ਸਾਬਕਾ 3 ਪ੍ਰੀਮੀਅਰ ਜਿਨ੍ਹਾਂ ਵਿੱਚੋਂ 1 NDP ਨਾਲ ਸੰਬੰਧਿਤ ਅਤੇ 2 ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਨੇ, ਉਹਨਾਂ ਨੇ ਵੀ ਇਸ ਦੇ ਹੱਕ ਦੇ ਵਿੱਚ ਕਿਹਾ ਕਿ 5 ਜਿਹੜੇ ਇਮੀਗ੍ਰੇਸ਼ਨ ਦੇ ਸੋ ਕਾਲਡ ਸਵਾਲ ਹੈਗੇ ਨੇ ਇਹਨਾਂ ਲਈ ਨੋ ਦੀ ਵੋਟ ਪਾਈ ਜਾਵੇ, ਨੋ ਦੀ ਵੋਟ ਪਾਓ। ਸੋ ਇਹ ਜੋ ਇਸ ਵੇਲੇ ਸਥਿਤੀ ਹੈ ਜੀ, ਇਹ ਨੋ ਦੀ ਵੋਟ ਦੇ ਵਿੱਚ ਜੋ ਐਲਿਸਨ ਰੈਡਫੋਰਡ ਸਾਬਕਾ ਪ੍ਰੀਮੀਅਰ, ਐਡ ਸਟੈਲਮਿਕ ਸਾਬਕਾ ਪ੍ਰੀਮੀਅਰ ਅਤੇ ਰੇਚਲ ਨੋਟਲੀ ਸਾਬਕਾ ਪ੍ਰੀਮੀਅਰ, ਉਹਨਾਂ ਨੇ ਇਹਦੇ ਹੱਕ ਦੇ ਵਿੱਚ ਕਿਹਾ ਸੀ ਕਿ ਤੁਸੀਂ 5 ਜਿਹੜੇ ਸਵਾਲ ਨੇ ਇਹਨਾਂ ਲਈ ਨੋ ਦੀ ਵੋਟ ਪਾਓ। ਹੁਣ ਪਹਿਲਾਂ 5 ਸਵਾਲ ਨੇ ਇਹਨਾਂ 'ਤੇ ਅਸੀਂ ਗੱਲ ਕਰ ਚੁੱਕੇ ਹਾਂ ਅਤੇ ਇਹਦੇ ਹੱਕ ਦੇ ਵਿੱਚ ਕਿ ਨੋ ਦੀ ਵੋਟ ਪਾਉਣ ਲਈ ਜਿਹੜਾ ਹੈ ਮਾਰਕ ਕਾਰਨੀ ਜਿਹੜੇ ਨੇ ਉਹ ਇੱਕ ਵਾਰ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਸਟੈਂਡ ਲੈ ਲਿਆ। ਪ੍ਰਾਈਮ ਮਿਨਿਸਟਰ ਕਾਰਨੀ ਕੈਲਗਰੀ ਦੇ ਵਿੱਚ ਹੈਗੇ ਨੇ ਅੱਜ ਅਤੇ ਉਹਨਾਂ ਨੇ ਅਲਬਰਟਾ ਵਾਸੀਆਂ ਨੂੰ ਕਿਹਾ ਹੈ ਕਿ 9 ਜਿਹੜੇ ਰੈਫਰੈਂਡਮ ਦੇ ਸਵਾਲ ਨੇ ਇਮੀਗ੍ਰੇਸ਼ਨ 'ਤੇ ਜਿਸ ਵਿੱਚ ਸੰਵਿਧਾਨਕ ਬਦਲਾਅ ਲਿਆਉਣ ਦੀ ਵੀ ਗੱਲ ਹੈ, ਉਹਨਾਂ ਲਈ ਨੋ ਦੀ ਵੋਟ ਪਾਓ। ਉਹ ਕਹਿੰਦੇ ਨੇ ਕਿ ਮੈਂ ਇੱਥੇ ਆਇਆ ਕੈਲਗਰੀ ਦੇ ਵਿੱਚ, ਜੋ ਤੁਸੀਂ ਹੁਣ ਤੱਕ ਕੀਤਾ ਉਸ ਲਈ ਸ਼ੁਕਰੀਆ ਕਰਨ ਅਤੇ ਜੋ ਤੁਸੀਂ ਅਗਲੇ ਕੁਛ ਦਿਨਾਂ ਦੇ ਵਿੱਚ ਕਰਨਾ ਉਹਦੇ ਲਈ ਵੀ ਮੈਂ ਤੁਹਾਡਾ ਸ਼ੁਕਰੀਆ ਕਰਦਾ। ਸਿਟੀ ਦੇ ਨੌਰਥ ਈਸਟ ਦੇ ਵਿੱਚ ਉਹ ਪਹੁੰਚੇ ਅਤੇ ਉਹਨਾਂ ਨੇ ਇੱਥੇ ਜਿਹੜਾ ਸੀ ਉਹ ਪਹੁੰਚ ਕੇ ਜਿਹੜਾ ਆਪਣਾ ਮੈਸੇਜ ਦਿੱਤਾ। ਸੋ ਹੁਣ ਉਹ ਕਹਿੰਦੇ ਨੇ ਕਿ ਹਰ ਕੋਈ ਜਣਾ ਵੋਟ ਪਾਉਣ ਲਈ ਨਿਕਲੋ ਅਤੇ ਨੋ ਟੂ ਦਾ ਨਾਈਮ ਇੱਕ ਪ੍ਰੋਮੀਨੈਂਟ ਫੈਡਰਲਿਸਟ ਐਡਵਰਟਾਈਜ਼ਿੰਗ ਕੰਪੇਨ ਜਿਹੜੀ ਹੈ, ਜਿਸ ਦੇ ਵਿੱਚ ਅਲਬਰਟਾ ਵਾਸੀਆਂ ਨੂੰ ਕਿਹਾ ਜਾ ਰਿਹਾ ਕਿ 9 ਜਿਹੜੇ ਸਵਾਲ ਨੇ ਅਕਤੂਬਰ 19 ਦੇ ਬੈਲਟ ਦੇ ਵਿੱਚ, ਹਾਲਾਂਕਿ ਐਡਵਾਂਸ ਪੋਲਿੰਗ ਵੀ ਚੱਲ ਰਹੀ ਹੈ, ਤੁਸੀਂ ਹੁਣੇ ਜਾ ਕੇ ਉਹ ਜਿਹੜੀ ਹੈ ਆਪਣਾ ਵੋਟ ਕਾਸਟ ਕਰ ਸਕਦੇ ਹੋ। ਸੋ ਉਹਦੇ ਵਿੱਚ ਇਹ ਖਾਸ ਤੌਰ 'ਤੇ ਕਿਹਾ ਜਾ ਰਿਹਾ ਕਿ ਤੁਸੀਂ ਜਿਹੜੇ ਪਹਿਲੇ 9 ਸਵਾਲ ਨੇ ਉਹਨਾਂ ਨੂੰ ਨੋ ਕਰ ਦਿਓ। 10ਵੇਂ ਸਵਾਲ ਬਾਰੇ ਵੀ ਉਹ ਕਹਿ ਰਹੇ ਨੇ, ਉਹਦੇ ਬਾਰੇ ਅਸੀਂ ਅੱਗੇ ਚੱਲ ਕੇ ਗੱਲ ਕਰਦੇ ਹਾਂ। ਔਰ ਬ੍ਰਿਜਲੈਂਡ ਰਿਵਰ ਸਾਈਡ ਕਮਿਊਨਿਟੀ ਐਸੋਸੀਏਸ਼ਨ ਪਾਰਕ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਵਾਲੰਟੀਅਰਸ ਦੇ ਨਾਲ ਅਤੇ ਹੋਰਨਾਂ ਲੋਕਾਂ ਦੇ ਨਾਲ ਲੰਬੀ ਚੌੜੀ ਗੱਲਬਾਤ ਕੀਤੀ ਅਤੇ ਇਸ ਵਿੱਚ ਉਹਨਾਂ ਨੇ ਜੋ ਬਿਆਨ ਦਿੱਤਾ ਉਹ ਵੱਖਵਾਦ ਦੇ ਮੁੱਦੇ 'ਤੇ ਥੈਂਕਸਗਿਵਿੰਗ ਡੇ ਦੇ ਮੈਸੇਜ ਦੇ ਵਿੱਚ ਉਹ ਬੋਲੇ ਸੀਗੇ, ਜੋ ਐਡਮਿੰਟਨ ਦੇ ਵਿੱਚ ਕਲਾਸਰੂਮ ਦੇ ਵਿੱਚ ਉਹ ਥੈਂਕਸਗਿਵਿੰਗ ਡੇ ਦਾ ਸੰਦੇਸ਼ ਉਹਨਾਂ ਨੇ ਦਿੱਤਾ ਸੀ ਅਤੇ ਉਹਨਾਂ ਨੇ ਦੇਸ਼ ਦੀ ਇੱਕਮੁੱਠਤਾ ਦੀ ਗੱਲ ਕੀਤੀ ਸੀ ਕਿ ਅਲਬਰਟਾ ਵੱਖਰੇ ਹੋ ਕੇ ਕੀ ਹਾਸਲ ਕਰੇਗਾ ਅਤੇ ਅਸੀਂ ਇਕੱਠੇ ਹੀ ਤਕੜੇ ਹਾਂ। ਕਾਰਨੀ ਉਹਨਾਂ ਦੇ ਨਾਲ ਅਲਬਰਟਾ ਦੇ ਸਾਬਕਾ ਡਿਪਟੀ ਪ੍ਰੀਮੀਅਰ ਜਿਹੜੇ ਨੇ ਥੋਮਸ ਲੁਕਾਸੁਕ ਨਾਲ ਇੱਕ ਰੈਲੀ ਵਿੱਚ ਮੁਲਾਕਾਤ ਕਰ ਰਹੇ ਨੇ, ਜੋ ਕਿ ਉਹਨਾਂ ਦਾ ਫੋਰਐਵਰ ਕੈਨੇਡੀਅਨ ਗਰੁੱਪ ਹੈ, ਜਿੱਥੇ ਕਿ ਓਪੋਜੀਸ਼ਨ ਲੀਡਰ ਪੀਅਰ ਪੋਲੀਐਬ ਵੀ ਪ੍ਰੋ ਯੂਨਿਟੀ ਮੈਸੇਜ ਜਿਹੜਾ ਹੈ ਕੈਨੇਡਾ ਲਈ ਸਟਰੋਂਗ ਐਂਡ ਫਰੀ ਨੈਟਵਰਕ ਕਾਨਫਰੰਸ ਦੇ ਵਿੱਚ ਉਹ ਸ਼ੁੱਕਰਵਾਰ ਨੂੰ ਦੇਣ ਵਾਲੇ ਨੇ। ਇਸ ਤੋਂ ਬਾਅਦ ਮਾਰਕ ਕਾਰਨੀ ਰੈਲੀ ਜਿਹੜੀ ਹੈ ਉਹਨਾਂ ਨੇ ਸ਼ੁੱਕਰਵਾਰ ਨੂੰ ਰੈਡ ਈਅਰ ਬਰਿਊਰੀ ਦੇ ਵਿੱਚ ਜਿਹੜੀ ਹੈ ਕਰਨੀ ਹੈ ਅਤੇ ਜਿੱਥੇ ਕਿ ਅਲਬਰਟਾ ਦੀ ਪ੍ਰੈਮੀਅਰ ਡੈਨੀਅਲ ਸਮਿਥ ਹੋਣਗੇ ਅਤੇ ਐਡਮਿੰਟਨ ਵਿੱਚ ਵੀ ਉਸੇ ਦਿਨ ਉਹ ਰੁਕਣਗੇ।

ਸੋ ਅਲਬਰਟਾ ਦੇ ਜਿਹੜੇ ਇਹ 10 ਸਵਾਲ ਨੇ ਇਹਨਾਂ ਦੇ ਬਾਰੇ ਮਾਰਕ ਕਾਰਨੀ ਨੇ ਕਹਿ ਦਿੱਤਾ ਕਿ 9 ਸਵਾਲਾਂ ਨੂੰ ਤੇ ਟੋਟਲ ਨਾ ਕਰਦੇ ਹੋ ਜੀ ਤੁਸੀਂ। ਡੈਨੀਅਲ ਸਮਿਥ ਜੋ ਕਿ 10ਵੇਂ ਸਵਾਲ ਬਾਰੇ ਤਾਂ ਇਹ ਕਹਿੰਦੇ ਨੇ ਕਿ ਅਲਬਰਟਾ ਨੂੰ ਕੈਨੇਡਾ ਦੇ ਵਿੱਚ ਰੱਖਣ ਲਈ ਵੋਟ ਪਾਓ ਤੇ ਬਾਕੀਆਂ ਬਾਰੇ ਕਹਿੰਦੇ ਨੇ ਕਿ ਬਾਕੀਆਂ ਲਈ ਨੋ ਨਾ ਕਰੋ, ਬਾਕੀਆਂ ਨੂੰ ਯੈਸ ਕਰੋ, ਇਹ ਡੈਨੀਅਲ ਸਮਿਥ ਕਹਿੰਦੇ ਨੇ। ਸੋ ਇਹ ਸਵਾਲਾਂ ਦੇ ਬਾਰੇ ਡਿਸਾਈਡ ਤੁਸੀਂ ਕਰਨਾ। ਤੇ ਇੱਥੋਂ ਕੈਲਗਰੀ ਤੋਂ ਇੱਕੋ ਇੱਕ ਲਿਬਰਲ ਮੈਂਬਰ ਪਾਰਲੀਮੈਂਟ ਕੋਰੀ ਹੋਗਾਨ ਜੋ ਕਿ ਕੈਲਗਰੀ ਦੀ ਰਾਈਡਿੰਗ ਰਿਪ੍ਰੈਜੈਂਟ ਕਰਦੇ ਨੇ, ਉਹਨਾਂ ਨੇ ਗੱਲਬਾਤ ਕੀਤੀ ਮੀਡੀਆ ਨਾਲ ਵੀ। ਉਹਨਾਂ ਨੇ ਕਿਹਾ ਕਿ ਸਾਰੇ ਪ੍ਰੋਸੈਸ ਨੂੰ ਉਹ ਨੋ ਕਰਦੇ ਨੇ ਤੇ ਅਸੀਂ ਕਹਿੰਦੇ ਆਪਣੇ ਆਪ ਨੂੰ ਪੁੱਛਾਂਗੇ ਤੇ ਅਸੀਂ ਕੀ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਬਿਹੇਵੀਅਰ ਹੋਵੇ, ਤੇ ਮੈਂ ਨਹੀਂ ਕਹਿੰਦੇ ਸਮਝਦਾ ਕਿ ਇਹ ਹੋਣਾ ਚਾਹੀਦਾ। ਤੇ ਨਾਲ ਉਹ ਕਹਿੰਦੇ ਨੇ ਕਿ ਅਸੀਂ ਕੋਈ ਕੰਟਰੀ ਦੇ ਤੌਰ 'ਤੇ ਕੋਈ ਬਾਰਗੇਨਿੰਗ ਚਿੱਪ ਨਹੀਂ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਜਿਹੜੀ ਆ ਸਾਨੂੰ ਯੂਜ਼ ਕਰਨੀ ਚਾਹੀਦੀ। ਸੋ ਇਹ ਉਹਨਾਂ ਨੇ ਬਿਲਕੁਲ ਕਲੀਅਰ ਕਰ ਦਿੱਤਾ। ਸੋ ਲਿਬਰਲ ਪੁਆਇੰਟ ਆਫ ਵਿਊ ਜਿਹੜਾ ਹੈ 9 ਸਵਾਲਾਂ ਨੂੰ ਲੈ ਕੇ ਬਿਲਕੁਲ ਕਲੀਅਰ ਹੋ ਗਿਆ, ਨਾ ਕਿ ਲਿਬਰਲ ਪੁਆਇੰਟ ਆਫ ਵਿਊ ਬਲਕਿ ਸਾਬਕਾ ਕੰਜ਼ਰਵੇਟਿਵ 2 ਪ੍ਰੈਮੀਅਰ, ਇੱਕ ਸਾਬਕਾ NDP ਪ੍ਰੈਮੀਅਰ, ਉਹ ਵੀ ਇਹਨਾਂ ਸਵਾਲਾਂ ਦੇ ਬਾਰੇ ਇਹੋ ਹੀ ਜਿਹੜੀ ਗੱਲ ਹੈ ਉਹ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਇਹ ਸਵਾਲ ਸਾਨੂੰ ਮਨਜ਼ੂਰ ਨਹੀਂ ਹੈਗੇ। ਸੋ ਮਾਰਕ ਕਾਰਨੀ ਫੈਡਰਲ ਪੁਸ਼ ਲਈ ਆਏ ਨੇ ਕੈਲਗਰੀ ਦੇ ਵਿੱਚ ਅਲਬਰਟਾ ਰੈਫਰੈਂਡਮ ਦੀ ਵੋਟ ਨੂੰ ਲੈ ਕੇ। ਸੋ ਆਪਣੇ ਸਪੋਰਟਰਾਂ ਦੇ ਨਾਲ ਉਹਨਾਂ ਨੇ ਖੂਬ ਗੱਲਾਂ ਬਾਤਾਂ ਕੀਤੀਆਂ ਅਤੇ ਉਹਨਾਂ ਨੇ ਕਿਹਾ ਕਿ ਅਲਬਰਟਾ ਦੇ ਵਿੱਚ ਸਟੇ ਕਰਨ ਲਈ, ਅਲਬਰਟਾ ਨੂੰ ਕੈਨੇਡਾ ਵਿੱਚ ਰੱਖਣ ਲਈ ਵੋਟ ਪਾਓ ਅਤੇ ਜਿਹੜੇ 9 ਸਵਾਲ ਨੇ ਉਹਨਾਂ ਨੂੰ ਨਾ ਕਰ ਦਿਓ, ਜੋ ਕਿ ਇਮੀਗ੍ਰੇਸ਼ਨ ਨੂੰ ਅਤੇ ਕਾਂਸਟੀਟਿਊਸ਼ਨਲ ਰਿਫੋਰਮਾਂ ਲਈ ਜਿਹੜਾ ਹੈ, ਇਮੀਗ੍ਰੇਸ਼ਨ ਨੂੰ ਘਟਾਉਣ ਲਈ ਅਤੇ ਸੰਵਿਧਾਨਿਕ ਸੋਧਾਂ ਲਈ ਜਿਹੜਾ ਹੈ ਅਲਬਰਟਾ ਨੂੰ ਕੁਛ ਹੱਕ ਦਿੰਦਾ। ਸੋ ਉਹ ਕਹਿੰਦੇ ਨੇ ਕਿ ਵੋਟ ਜਿਹੜੀ ਪਾਉਣੀ ਬਹੁਤ ਜ਼ਰੂਰੀ ਹੈ। ਸੋ ਅਕਤੂਬਰ 19 ਦੀ ਇਹ ਵੋਟ ਜਿਹੜੀ ਹੈ, ਇਹ ਕੁਛ ਅਲਬਰਟਾ ਸੂਬੇ ਦੀਆਂ ਨਾਰਾਜ਼ਗੀਆਂ ਕਹਿ ਲਓ ਜਾਂ ਕਈ ਸਾਲਾਂ ਦੇ ਇਸ ਰੌਲੇ ਰੱਪੇ ਤੋਂ ਬਾਅਦ ਇਹ ਪੈਣ ਲੱਗੀ ਹੈ। ਬੈਲਟ ਦੇ ਵਿੱਚ 10 ਕੁਐਸਚਨ ਹੈਗੇ ਨੇ ਜਿਸ ਵਿੱਚ ਇਮੀਗ੍ਰੇਸ਼ਨ, ਕੰਸਟੀਟਿਊਸ਼ਨ ਅਤੇ ਨਾਲ ਜਿਹੜਾ ਇਹ ਰੈਫਰੈਂਡਮ ਦਾ ਸਵਾਲ ਹੈ ਜੀ। ਹੁਣ ਜਿਹੜਾ ਕਿ ਰੈਫਰੈਂਡਮ ਦੇ ਸਵਾਲ 'ਤੇ ਥੋੜ੍ਹੀ ਜਿਹੀ ਅਸੀਂ ਚਰਚਾ ਕਰ ਲੈਂਦੇ ਹਾਂ ਜੀ ਕਿ 10ਵਾਂ ਸਵਾਲ ਹੈ ਕੀ ਆ, ਤੁਸੀਂ ਇਹਦੇ ਬਾਰੇ ਵੀ ਧਿਆਨ ਦੇਣਾ ਹੈ ਜੀ। 10ਵਾਂ ਸਵਾਲ ਜਿਹੜਾ ਹੈ ਜੀ, ਇਹਦੇ ਵਿੱਚ ਇੱਕ ਚੁਇਸ ਹੈ, ਦੋ ਆਪਸ਼ਨਾਂ ਨੇ ਤੁਹਾਡੇ ਕੋਲ। ਉਹਦੇ ਵਿੱਚ ਇਲੈਕਟਰ ਜਿਹੜੇ ਕਿ ਜਿਹੜੇ ਅਸੀਂ ਵੋਟਰ ਹੈਗੇ ਹਾਂ ਉਹਨਾਂ ਨੂੰ ਕਿ ਜਿਹੜੇ ਕੁਐਸਚਨ 1 ਤੋਂ 9 ਦੇ ਵਿੱਚ ਯੈਸ ਔਰ ਨੋ ਦੀ ਆਪਸ਼ਨ ਹੈ, ਇਹਦੇ ਵਿੱਚ ਦੋ ਚੁਆਇਸਾਂ ਦਿੱਤੀਆਂ ਗਈਆਂ ਨੇ, ਉਹਨਾਂ ਵਿੱਚੋਂ ਤੁਸੀਂ ਇੱਕ ਚੁਣਨੀ ਆ। ਹੁਣ ਇਹਦੇ ਵਿੱਚ 10ਵਾਂ ਸਵਾਲ ਇਹ ਹੈ ਕਿ ਸ਼ੁੱਡ ਅਲਬਰਟਾ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ ਔਰ ਸ਼ੁੱਡ ਦਾ ਗਵਰਨਮੈਂਟ ਆਫ ਅਲਬਰਟਾ ਕਮੈਂਸ ਦ ਲੀਗਲ ਪ੍ਰੋਸੈਸ ਰਿਕੁਆਇਰਡ ਅੰਡਰ ਦ ਕੈਨੇਡੀਅਨ ਕੰਸਟੀਟਿਊਸ਼ਨ ਟੂ ਹੋਲਡ ਏ ਬਾਇੰਡਿੰਗ ਪ੍ਰੋਵਿੰਸ਼ਲ ਰੈਫਰੈਂਡਮ ਔਨ ਵੈਦਰ ਔਰ ਨਾਟ ਅਲਬਰਟਾ ਸ਼ੁੱਡ ਸੈਪਰੇਟ ਫਰੋਮ ਕੈਨੇਡਾ। ਆਪਣੇ ਆਪ ਦੇ ਵਿੱਚ ਇਹ ਇੱਕ ਲੰਬਾ ਚੌੜਾ ਸਵਾਲ ਹੈ। ਆਪਸ਼ਨਾਂ 2 ਕਿ ਅਲਬਰਟਾ ਸ਼ੁੱਡ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ, ਦੂਸਰਾ ਗਵਰਨਮੈਂਟ ਆਫ ਅਲਬਰਟਾ ਸ਼ੁੱਡ ਕਮੈਂਸ ਦ ਲੀਗਲ ਪ੍ਰੋਸੈਸ ਇਨਕੁਆਇਰਡ ਰਿਕੁਆਇਰਡ ਬਾਈ ਦ ਕੈਨੇਡੀਅਨ ਕੰਸਟੀਟਿਊਸ਼ਨ ਟੂ ਹੋਲਡ ਏ ਬਾਇੰਡਿੰਗ ਪ੍ਰੋਵਿੰਸ਼ਲ ਰੈਫਰੈਂਡਮ ਔਰ ਵੈਦਰ ਔਰ ਨਾਟ ਅਲਬਰਟਾ ਸ਼ੁੱਡ ਸੈਪਰੇਟ ਫਰੋਮ ਕੈਨੇਡਾ। ਹੁਣ ਜਿਹੜਾ ਪਹਿਲਾ ਇਹ ਜਿਹੜਾ ਸਵਾਲ ਹੈ ਜੀ, ਸਵਾਲ 'ਤੇ ਥੋੜ੍ਹੀ ਜਿਹੀ ਚਰਚਾ ਕਰ ਲੈਂਦੇ ਹਾਂ। ਉਹ ਸਵਾਲ ਕਹਿੰਦੇ ਨੇ ਕਿ ਕੀ ਅਲਬਰਟਾ ਕੈਨੇਡਾ ਦਾ ਇੱਕ ਪ੍ਰੋਮਿਸ ਬਣਿਆ ਰਹੇ ਜਾਂ ਅਲਬਰਟਾ ਦੀ ਸਰਕਾਰ ਉਹ ਕਾਨੂੰਨੀ ਪ੍ਰਕਿਰਿਆ ਸੰਵਿਧਾਨ ਦੇ ਅਧੀਨ ਜਿਸਦਾ ਇੱਕ ਸਿਸਟਮ ਹੈ ਉਹਦੇ ਅਧੀਨ ਉਹ ਪ੍ਰਕਿਰਿਆ ਸ਼ੁਰੂ ਕਰੇ ਜਿਸ ਦੇ ਤਹਿਤ ਅਲਬਰਟਾ ਜਿਹੜਾ ਹੈ ਉਹ ਕੈਨੇਡਾ ਨਾਲੋਂ ਵੱਖਰੇ ਹੋਣ ਲਈ ਇੱਕ ਰੈਫਰੈਂਡਮ ਕਰਵਾਉਣ ਦਾ, ਬਾਇੰਡਿੰਗ ਰੈਫਰੈਂਡਮ ਜੋ ਕਿ ਬੌਂਡ ਹੋਣਗੇ ਉਸਨੂੰ ਸਾਰੇ ਕਿ ਉਸਨੂੰ ਵੱਖਰੇ ਹੋਣ ਦਾ ਜਿਹੜਾ ਅਧਿਕਾਰ ਹੈ ਉਹਦੇ ਲਈ ਕੁਝ ਅੱਗੇ ਰੈਫਰੈਂਡਮ ਕਰਵਾਉਣ ਦਾ ਚਾਂਸ ਮਿਲਣਾ ਚਾਹੀਦਾ। ਪਹਿਲੀ ਆਪਸ਼ਨ ਜਵਾਬ ਦੇ ਵਜੋਂ ਕਿ ਅਲਬਰਟਾ ਸ਼ੁੱਡ ਰਿਮੇਨ ਏ ਪ੍ਰੋਵਿੰਸ ਆਫ ਕੈਨੇਡਾ, ਕਿ ਅਲਬਰਟਾ ਕੈਨੇਡਾ ਦੀ ਇੱਕ ਪ੍ਰੋਮਿਸ ਬਣਿਆ ਰਹੇ। ਦੂਜੀ ਆਪਸ਼ਨ ਗਵਰਨਮੈਂਟ ਆਫ ਅਲਬਰਟਾ ਜਿਹੜੀ ਹੈ ਉਹ ਲੀਗਲ ਪ੍ਰੋਸੈਸ ਸ਼ੁਰੂ ਕਰੇ ਅਤੇ ਜੋ ਕਿ ਕੈਨੇਡੀਅਨ ਸੰਵਿਧਾਨ ਦੇ ਮੁਤਾਬਕ ਹੋਵੇਗੀ, ਜੋ ਬਾਇੰਡਿੰਗ ਪ੍ਰੋਵਿੰਸ਼ਲ ਰੈਫਰੈਂਡਮ ਹੋਵੇਗਾ ਕਿ ਅਲਬਰਟਾ ਜਿਹੜਾ ਉਹ ਕੈਨੇਡਾ ਨਾਲੋਂ ਵੱਖਰਾ ਮੁਲਕ ਬਣ ਜਾਵੇ। ਸੋ ਇਸ ਆਪਸ਼ਨ 'ਤੇ ਆਪਸ਼ਨ 1 ਨੂੰ ਖੁਦ ਡੈਨੀਅਲ ਸਮਿਥ ਕਹਿ ਰਹੇ ਨੇ ਕਿ ਤੁਸੀਂ ਆਪਸ਼ਨ 1 ਚੂਜ਼ ਕਰੋ। ਅਤੇ ਪ੍ਰਾਈਮ ਮਿਨਿਸਟਰ ਅਤੇ ਹੋਰ ਸਾਰੇ ਕੋਈ ਬਹੁਤ ਘੱਟ ਜਿਹੜੇ ਸੈਪਰੇਟਿਸਟ ਲੀਡਰਾਂ ਤੋਂ ਬਿਨਾਂ ਜਿਹੜੇ ਨੇ, ਸ਼ਾਇਦ ਹੀ ਕਿਸੇ ਨੇ ਕਿਹਾ ਹੋਵੇ ਕਿ ਉਹ ਪ੍ਰੋਸੈਸ ਜਿਹੜਾ ਸ਼ੁਰੂ ਕੀਤਾ ਜਾਵੇ ਆਪਸ਼ਨ 2 ਵਾਲਾ। ਸੋ ਮੇਨ ਸਵਾਲ ਬੇਸਿਕਲੀ ਇਹ ਹੈ ਜਿਹਨੂੰ ਸਭ ਤੋਂ ਹੇਠਾਂ ਰੱਖਿਆ ਗਿਆ

0: ਤੁਸੀਂ ਤੁਹਾਨੂੰ ਪਹਿਲਾਂ ਪਰਚੀਆਂ ਫੜਾਈਆਂ ਜਾਂਦੀਆਂ ਨੇ, ਬਿਹਤਰ ਇਹ ਹੈ ਕਿ ਤੁਸੀਂ ਘਰੋਂ ਵੋਟ ਪਾਉਣ ਲਈ ਜਾਣ ਤੋਂ ਪਹਿਲਾਂ ਹੀ ਸਾਰੀ ਤਿਆਰੀ ਕਰਕੇ ਰੱਖੋ। ਅਤੇ ਤਿਆਰੀ ਇਸ ਹਿਸਾਬ ਦੀ ਕਿ ਪਹਿਲਾਂ ਤੁਹਾਨੂੰ ਜਿਹੜੀਆਂ 9 ਪਰਚੀਆਂ ਦੇ ਬਾਰੇ ਫੈਸਲਾ ਕਰਨਾ ਪਵੇਗਾ, ਅਤੇ ਉਹਨਾਂ ਦੇ ਵਿੱਚੋਂ ਫਿਰ 10ਵੀਂ ਜਿਹੜੀ ਪਰਚੀ ਹੈ ਸੈਪਰੇਸ਼ਨ ਵਾਲੀ, ਉਹਦੇ 'ਤੇ ਵੀ ਤੁਹਾਨੂੰ ਕੱਚੀ ਪੈਨਸਲ ਦੇ ਨਾਲ ਟਿਕ ਮਾਰਕ ਲਾਉਣਾ ਪੈਂਦਾ। ਹੁਣ ਐਕਸ ਤੁਸੀਂ ਮਾਰਕ ਕਰਨਾ, ਜੇ ਤੁਸੀਂ ਯੈਸ ਲਈ ਕਰਨਾ ਉਹਦੇ ਵਿੱਚ ਬੋਕਸ ਐਕਸ, ਜੇ ਨੋ ਲਈ ਕਰਨਾ ਉਹਦੇ ਵਿੱਚ ਐਕਸ, ਅਤੇ ਇਸ ਤਰ੍ਹਾਂ ਆਪਸ਼ਨ ਜਿਹੜੀ 1, 2 'ਤੇ ਵੀ ਇਸੇ ਤਰ੍ਹਾਂ ਤੁਸੀਂ ਨਿਸ਼ਾਨੀ ਲਾਉਣੀ ਹੈ। ਇਸ ਤੋਂ ਬਾਅਦ ਰੰਗ ਦੀਆਂ ਵੱਖਰੇ ਵੱਖਰੇ ਰੰਗ ਦੀਆਂ ਸਾਰੀਆਂ 10 ਪਰਚੀਆਂ ਨੇ, ਇਹ ਸਾਂਭ ਕੇ ਲਿਆ ਕੇ ਤੁਸੀਂ ਉਹਲੇ ਜਾ ਕੇ ਆਪਣੀ ਨਿਸ਼ਾਨੀ ਲਾ ਕੇ ਫਿਰ ਬੋਕਸਿਸ ਜਿਹੜੇ ਨੇ ਜੀ ਡੱਬੇ ਰੱਖੇ ਹੋਏ ਨੇ ਉਹਨਾਂ ਵੱਲ ਨੂੰ ਆ ਜਾਣਾ, ਅਤੇ ਉੱਥੇ ਆ ਕੇ ਤੁਸੀਂ ਵੱਖਰੇ ਵੱਖਰੇ ਰੰਗ ਦੇ ਜਿਹੜੇ ਡੱਬੇ ਨੇ, ਜਿਹੜੀ ਜਿਹੜੀ ਪਰਚੀ ਦਾ ਰੰਗ ਡੱਬੇ 'ਤੇ ਲੱਗਾ ਹੋਇਆ ਉਸੇ ਦੇ ਵਿੱਚ ਪਾਉਣਾ, ਅਤੇ ਕੁਐਸਚਨ ਨੰਬਰ ਵੀ ਉੱਤੇ ਲਿਖੇ ਹੋਏ ਨੇ। ਜੇ ਰੰਗਾਂ ਦੇ ਹਿਸਾਬ ਨਾਲ ਚੱਲਣਾ ਤਾਂ ਉਹ ਵੀ ਤੁਸੀਂ ਚੱਲ ਸਕਦੇ ਹੋ, ਔਰ ਤੁਹਾਡੀ ਮਦਦ ਕਰਨ ਵਾਸਤੇ ਉੱਥੇ ਸਟਾਫ ਮੌਜੂਦ ਹੈ। ਬਿਹਤਰ ਇਹ ਹੈ ਕਿ ਤੁਸੀਂ 19 ਅਕਤੂਬਰ ਦੀ ਉਡੀਕ ਬਿਲਕੁਲ ਨਾ ਕਰੋ, 19 ਅਕਤੂਬਰ ਦੀ ਉਡੀਕ ਨਾ ਕੀਤੀ ਜਾਵੇ। ਅੱਜ ਦਾ ਦਿਨ ਹੈ, ਕੱਲ੍ਹ ਦਾ ਦਿਨ ਹੈ, ਅਤੇ ਪਰਸੋਂ ਦਾ ਦਿਨ ਹੈ, ਸੋ ਮੌਸਮ ਵੀ ਠੀਕ ਹੈ, ਅੱਜ ਦਾ ਦਿਨ ਅਜੇ ਬਾਕੀ ਹੈ। ਸੋ 16 ਅਕਤੂਬਰ ਅਤੇ 17 ਅਕਤੂਬਰ ਪੂਰੇ ਦਿਨ ਨੇ ਤੁਹਾਡੇ ਕੋਲ ਕਿ ਤੁਸੀਂ ਐਡਵਾਂਸ ਪੋਲਿੰਗ ਦੇ ਵਿੱਚ ਜਾ ਕੇ ਜਿਹੜੀ ਵੋਟ ਹੈ ਜੀ ਉਹ ਪਾਓ, ਆਪਣੇ ਵੋਟ ਦੇ ਹੱਕ ਦਾ ਸੰਵਿਧਾਨਿਕ ਇਸਤੇਮਾਲ ਜਿਹੜਾ ਹੈ ਜੀ ਉਹ ਕਰੋ। ਅਤੇ ਇਹ ਜੋ ਅਸੀਂ ਇਨਫੋਰਮੇਸ਼ਨ ਆਪ ਜੀ ਨੂੰ ਦੇ ਰਹੇ ਹਾਂ, ਇਸ ਇਨਫੋਰਮੇਸ਼ਨ ਦਾ ਅਰਥ ਇਹ ਵੀ ਹੈ ਕਿ ਅਸੀਂ ਆਪਣੇ ਵੱਲੋਂ ਪੂਰੀ ਦੀ ਪੂਰੀ ਜਾਣਕਾਰੀ ਜਿਹੜੀ ਹੈ ਆਪ ਜੀ ਨੂੰ ਦੇਣ ਦੀ ਕੋਸ਼ਿਸ਼ ਕੀਤੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ, ਅਤੇ ਇਸ ਰੇਡੀਓ ਸਰਸੰਗ ਦੇ 94.7 FM ਦੇ ਪਲੇਟਫਾਰਮ ਤੋਂ, ਤਾਂ ਕਿ ਤੁਸੀਂ ਸਹੀ ਫੈਸਲਾ ਜਿਹੜਾ ਸੋਚ ਸਮਝ ਕੇ ਲੈ ਸਕੋ। 10 ਸਵਾਲ ਨੇ, ਮੈਂ ਦੱਸ ਦੇਵਾਂ ਪਹਿਲਾਂ ਕਿ ਕਨਫਿਊਜ਼ਿੰਗ ਨੇ, ਕੁਛ ਚੀਜ਼ਾਂ ਬਹੁਤ ਲੰਬੀਆਂ ਚੌੜੀਆਂ ਨੇ, ਪਰ ਤੁਸੀਂ ਇਹਦੇ ਬਾਰੇ ਪਹਿਲਾਂ ਅਗਰ ਤੁਸੀਂ ਆਪ ਇਕੱਲੇ ਤੌਰ 'ਤੇ ਡਿਸਾਈਡ ਨਹੀਂ ਕਰ ਸਕਦੇ, ਆਪਣੇ ਫੈਮਿਲੀ ਮੈਂਬਰਸ ਦੇ ਨਾਲ ਡਿਸਾਈਡ ਕਰੋ, ਅਤੇ ਜਿਹੜਾ ਹੈ ਉਹ ਆਪਸ਼ਨ ਉੱਥੇ ਚੂਜ਼ ਕਰਕੇ ਬਕਾਇਦਾ ਇਸ ਹੱਕ ਦਾ ਇਸਤੇਮਾਲ ਕਰਕੇ ਤੁਸੀਂ ਜਿਹੜਾ ਹੈ ਜੀ ਉਹ ਆਪਣਾ ਵਿਚਾਰ ਜਿਹੜਾ ਹੈ ਰੈਫਰੈਂਡਮ ਦੇ ਵਿੱਚ, ਰਾਏ ਸ਼ੁਮਾਰੀ ਜਿਹਨੂੰ ਕਹਿ ਦਿੰਦੇ ਅਸੀਂ, ਇਹਦੇ ਵਿੱਚ ਜ਼ਰੂਰ ਆਪਣਾ ਵਿਚਾਰ ਦਿਓ। ਸੋ ਇਹ ਬਹੁਤ ਜ਼ਰੂਰੀ ਹੈ ਜੀ।
1: ਕੈਨੇਡਾ ਦੇ ਵਿੱਚ ਆਪਣਾ ਘਰ ਲੈਣਾ ਹਰ ਕਿਸੇ ਦਾ ਸੁਪਨਾ ਹੁੰਦਾ,
0: ਪਰ ਅਕਸਰ ਮੌਰਗੇਜ ਦੀਆਂ ਮੁਸ਼ਕਿਲ ਸ਼ਰਤਾਂ, ਬੈਂਕ ਦੀਆਂ ਉਲਝਣਾਂ ਤੇ ਵੱਧ ਰਹੇ ਇੰਟਰਸਟ ਰੇਟ ਇਸ ਸੁਪਨੇ ਨੂੰ ਸਾਡੇ ਤੋਂ ਦੂਰ ਕਰ ਦਿੰਦੇ ਨੇ।
1: ਪਰ ਹੁਣ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ, ਮੌਰਗੇਜ ਬ੍ਰੋਕਰ ਅਮ੍ਰਿਤਾ ਔਲਖ ਤੁਹਾਡਾ ਸੁਪਨਾ ਕਰਨਗੇ ਸਾਕਾਰ।
0: ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਆਪਣਾ ਮੌਰਗੇਜ ਰੀਫਾਈਨਾਂਸ ਕਰਵਾ ਰਹੇ ਹੋ, ਜਾਂ ਇਨਵੈਸਟਮੈਂਟ ਪ੍ਰਾਪਰਟੀ ਲੈ ਰਹੇ ਹੋ,
1: ਇਹ ਪੰਜਾਬੀ, ਹਿੰਦੀ ਅਤੇ ਉਰਦੂ ਵਿੱਚ ਵੀ ਤੁਹਾਨੂੰ ਬਿਲਕੁਲ ਸਹੀ, ਇਮਾਨਦਾਰ ਅਤੇ ਫਾਇਦੇ ਦੀ ਸਲਾਹ ਦੇਣਗੇ।
0: ਅਮ੍ਰਿਤਾ ਔਲਖ, ਮੌਰਗੇਜ ਆਰਕੀਟੈਕਟਸ, ਅੱਜ ਹੀ ਕਾਲ ਕਰੋ 5875000276।
1: ਤੁਹਾਡੇ ਘਰ ਦੀ ਗੱਲ ਅਮ੍ਰਿਤਾ ਔਲਖ ਕਰੇਗੀ ਹੱਲ। ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ, ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ। ਕਮਰਸ਼ੀਅਲ ਪ੍ਰਾਪਰਟੀ ਖਰੀਦਣੀ, ਵੇਚਣੀ ਜਾਂ ਲੀਜ਼ ਕਰਨੀ ਹੈ, ਐਪੀ ਭੁੱਲਰ, ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ। 21 ਸਾਲਾਂ ਦਾ ਤਜਰਬਾ, ਭਰੋਸੇਯੋਗ ਸੇਵਾ, ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਭੁੱਲਰ 4036677035, 403-667-7035। ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ, ਸਹੀ ਮੌਕਾ ਤੇ ਸਹੀ ਫੈਸਲਾ।
2: ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੌਰਗੇਜਿਸ ਕੇ ਮਯੰਕ ਭਟਨਾਗਰ ਜੀ, ਹਰ ਤਰ੍ਹਾਂ ਕੀ ਮੌਰਗੇਜਿਸ ਮੇ ਕਰਤੇ ਹੈਂ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੌਰਗੇਜਿਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6477022023 6474720023।
3: ਲਾਇਸੈਂਸ ਨੰਬਰ 10394।
4: ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗਸ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸੇ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ। ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ, ਫੈਮਿਲੀ ਕੇਅਰ ਤੋਂ ਲੈ ਕੇ

0: मेडिकल चेकअप अते क्रोनिक बीमारियां दे इलाज तक सब कुछ इक्को छत हेठ असी हफ्ते दे 6 दिन खुले आ ते ओ भी देर शाम तक ता देर किस गल दी आज ही डायल करो 5876174696 587-617-4496 ओइसे स्माइल मेडिकल तुहाडी सेहत साडी जिम्मेवारी 587-617-4696
1: हाई क्वालिटी वालियां फोटो चाहिदियां ने तां फिर पिक्सल फोटो स्टूडियो ते भरोसा कर लो किसी भी उम्र दियां दो पासपोर्ट फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लेके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड लई कॉल करो 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए इक फोटो इक वार
2: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
1: ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ
2: 5878321208 ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
3: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
2: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਤੇ ਲੋ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
6: ਅੱਜ ਫੇਰ ਨਹੀਂ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਕਾਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ ਚੜ੍ਹਦੀ ਕਲਾ ਸਰਬੱਤ ਦੇ ਭਲੇ ਤੇ ਨਿਸ਼ਕਾਮ

0: आम सेवा दा प्रतीक है। कैनेडियन ब्लड सर्विसेज वास्ते कैलगरी वासियां कोल इस वारी 3 बार खून दान करन दा मौका है। 7 नवंबर, 14 नवंबर अते 21 नवंबर नू ग्रैंड कॉन्फ्रेंस सेंटर कैलगरी दे विच खून दान करन लई बुकिंग करवाओ। बुकिंग करवाउण लई जां वधेरे जानकारी लई तुसी संपर्क कर सकदे हो बिल कालों जी नू 403-617-9045 ते, जां फिर कॉल कर लो तरसेम परहार होरां नू 403-701-1308 ते।
1: ਰੈਫਰੈਂਡਮ ਦੇ ਬਾਬਤ ਅਸੀਂ ਕਾਫੀ ਸਾਰੀ ਜਿਹੜੀ ਚਰਚਾ ਹੈ ਜੀ ਉਹ ਕੀਤੀ ਹੈ ਤੇ ਇੱਕ ਵਾਰ ਫੇਰ ਜਿਨ੍ਹਾਂ ਸਰੋਤਿਆਂ ਨੇ ਦੇਰ ਨਾਲ ਸੁਣਨਾ ਸ਼ੁਰੂ ਕੀਤਾ ਹੋਵੇ ਉਹਨਾਂ ਨੂੰ ਦੱਸ ਦਈਏ ਕਿ ਬੜੀ ਮੰਦਭਾਗੀ ਖਬਰ ਜਿਹੜੀ ਹੈ ਨਾਰਥ ਈਸਟ ਕੈਲਗਰੀ ਦੇ ਸੈਡਲ ਇਲਾਕੇ ਤੋਂ ਆਈ ਹੈ ਕਿ ਸੈਡਲ ਟਾਊਨ ਸਰਕਲ ਦੇ 800 ਬਲਾਕ ਦੇ ਨੇੜੇ 2 ਸਿਟੀ ਬੱਸਾਂ ਦੀ ਟੱਕਰ ਹੋਈ ਹੋਰ ਕਈ ਗੱਡੀਆਂ ਵੀ ਇਨਵੋਲਵ ਹੋਈਆਂ ਉਸ ਤੋਂ ਬਾਅਦ ਸਿਟੀ ਬੱਸ ਨੂੰ ਅੱਗ ਲੱਗ ਗਈ ਅਤੇ 10 ਕੁ ਦੇ ਕਰੀਬ ਲੋਕ ਜ਼ਖਮੀ ਹੋਏ ਨੇ ਅਤੇ 3 ਮੌਤਾਂ ਜਿਹੜੀਆਂ ਨੇ ਉਹ ਦੱਸੀਆਂ ਜਾਂਦੀਆਂ ਨੇ ਸੋ ਬੜੀ ਮੰਦਭਾਗੀ ਖਬਰ ਹੈ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਪੰਜਾਬੀਆਂ ਦੀ ਭਰਮੀ ਵਸੋਂ ਵਾਲਾ ਇਲਾਕਾ ਹੈ ਔਰ ਅਸੀਂ ਖਬਰ ਪਹਿਲਾਂ ਵੀ ਸਾਂਝੀ ਕਰ ਚੁੱਕੇ ਹਾਂ ਅਤੇ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਅਪਡੇਟ ਜੇ ਕੋਈ ਆਈ ਤਾਂ ਅਸੀਂ ਜ਼ਰੂਰ ਤੁਹਾਡੇ ਨਾਲ ਜਿਹੜੀ ਹੈ ਜੀ ਪ੍ਰੋਗਰਾਮ ਵਿੱਚ ਸਾਂਝੀ ਕਰਾਂਗੇ ਮਾਰਕ ਕਾਰਨੇ ਨਾਲ ਦੀ ਨਾਲ ਉਹਨਾਂ ਨੇ ਕੁਛ ਸੁਨੇਹੇ ਵੀ ਹੋਰਨਾਂ ਮੁਲਕਾਂ ਨੂੰ ਵੀ ਦਿੱਤੇ ਨੇ ਆਪ ਜੀ ਨੂੰ ਪਤਾ ਹੋਵੇਗਾ ਕਿ ਕੱਲ੍ਹ ਜਿਹੜੀ ਖਬਰ ਆ ਰਹੀ ਸੀ ਕਿ ਅਮਰੀਕਾ ਦੇ ਜਿਹੜੇ ਰਾਜਦੂਤ ਨੇ ਕੈਨੇਡਾ ਦੇ ਵਿੱਚ ਪੀਟ ਹੋਐਕਸਟਰਾ ਬਹੁਤ ਪ੍ਰੋ ਟਰੰਪ ਅਤੇ ਇੱਕ ਕਿਸਮ ਦੇ ਐਂਟੀ ਕੈਨੇਡਾ ਵਰਗੇ ਬਿਆਨ ਜਿਹੜੇ ਨੇ ਉਹਨਾਂ ਨੇ ਪਿਛਲੇ ਮਹੀਨਿਆਂ ਦੇ ਵਿੱਚ ਦਿੱਤੇ ਨੇ ਅਤੇ ਉਹ ਇੱਥੋਂ ਤੱਕ ਵੀ ਇਨਡਾਇਰੈਕਟਲੀ ਕਹਿੰਦੇ ਰਹੇ ਨੇ ਕੈਨੇਡਾ ਵਾਲਿਆਂ ਨੂੰ ਅਕਲਾਂ ਦੇਣ ਦੇ ਵਿੱਚ ਉਹ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਅਤੇ ਉਹ ਇਹੋ ਇਹ ਵੀ ਕਹਿੰਦੇ ਰਹੇ ਨੇ ਕਿ ਕੈਨੇਡਾ ਵਾਲਿਆਂ ਨੂੰ ਕੋਈ ਇਹੋ ਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਜਿਸ ਨਾਲ ਅਮਰੀਕਾ ਦੇ ਸਰਪੰਚ ਸਾਹਿਬ ਜਿਹੜੇ ਨੇ ਰਾਸ਼ਟਰਪਤੀ ਟਰੰਪ ਨੇ ਉਹ ਨਾਰਾਜ਼ ਹੋਣ ਸੋ ਇਸ ਮੌਕੇ 'ਤੇ ਜਿਹੜੀ ਗੱਲਬਾਤ ਹੈ ਉਹਨਾਂ ਨੇ ਕੁਛ ਦਿਨ ਪਹਿਲਾਂ ਫਿਰ ਉਸਨੂੰ ਇੱਕ ਤਰ੍ਹਾਂ ਦਾ ਰਿਪੀਟ ਕੀਤਾ ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਕਿ ਮੱਧਕਾਲੀ ਚੋਣਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਹੋ ਰਹੀਆਂ ਨੇ ਮਿਡ ਟਰਮ ਇਲੈਕਸ਼ਨ ਜਿਹੜੀ ਹੈ ਉਹ ਹੋ ਰਹੀ ਹੈ ਮਿਡ ਟਰਮ ਇਲੈਕਸ਼ਨ ਦੇ ਵਿੱਚ ਡੋਨਲਡ ਟਰੰਪ ਉਮੀਦ ਲਾਏ ਬੈਠੇ ਨੇ ਕਿ ਉਹ ਜਿੱਤਣ ਅਤੇ ਚੰਗੀ ਖਾਸੀ ਲੀਡ ਨਾਲ ਜਿਹੜਾ ਹੈ ਉਹਨਾਂ ਦਾ ਕਬਜ਼ਾ ਹੋਵੇ ਹਰੇਕ ਹਾਊਸ 'ਤੇ ਅਤੇ ਇਹ ਵੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਕੁਛ ਐਕਸਪਰਟਸ ਇਹ ਕਹਿੰਦੇ ਨੇ ਕਿ ਜੇ ਉਹ ਨਹੀਂ ਵੀ ਜਿੱਤਦੇ ਅਤੇ ਤਾਂ ਵੀ ਬਹੁਤਾ ਕੁਛ ਬਦਲਣ ਵਾਲਾ ਨਹੀਂ ਹੈ ਟਰੰਪ ਦਾ ਕਬਜ਼ਾ ਜਿਹੜਾ ਆ ਉਹ ਅਮਰੀਕਾ ਦੇ ਉੱਪਰ ਫੈਸਲਿਆਂ ਦੇ ਉੱਪਰ ਬਣਿਆ ਰਹੇਗਾ ਅਤੇ ਹੁਣ ਪੀਟ ਹੋਐਕਸਟਰਾ ਜੋ ਕਿ ਰਾਜਦੂਤ ਨੇ ਅਮਰੀਕਾ ਦੇ ਕੈਨੇਡਾ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਕਿ ਕੈਨੇਡਾ ਵਾਲਿਆਂ ਨੂੰ ਬਿਲਕੁਲ ਦਖਲ ਅੰਦਾਜ਼ੀ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਦੇ ਵਿੱਚ ਨਹੀਂ ਕਰਨੀ ਚਾਹੀਦੀ ਮਿਡ ਟਰਮ ਇਲੈਕਸ਼ਨ ਦੇ ਵਿੱਚ ਕੈਨੇਡਾ ਦੀ ਕਿਸ ਤਰ੍ਹਾਂ ਦੀ ਦਖਲ ਅੰਦਾਜ਼ੀ ਹੈ ਕੈਨੇਡਾ ਵਾਲੇ ਕੀ ਉੱਥੇ ਜਾ ਕੇ ਪ੍ਰਚਾਰ ਕਰ ਰਹੇ ਨੇ ਕੋਈ ਬਿਆਨ ਦੇ ਰਹੇ ਨੇ ਲੋਕਾਂ ਨੂੰ ਕਹਿ ਰਹੇ ਨੇ ਜਾਂ ਨਰਿੰਦਰ ਮੋਦੀ ਵਾਲਾ ਕੰਮ ਕਿਸੇ ਨੇ ਕੀਤਾ ਹੈ ਕਿ ਅੱਬ ਕੀ ਬਾਰ ਟਰੰਪ ਸਰਕਾਰ ਜਾਂ ਉਹਨਾਂ ਦੇ ਖਿਲਾਫ ਕਿਸੇ ਨੇ ਬਿਆਨ ਦਿੱਤਾ ਇਸ ਤਰ੍ਹਾਂ ਦੀ ਗੱਲ ਤਾਂ ਕੋਈ ਨਹੀਂ ਜਾਪੀ ਪਰ ਓਵਰਆਲ ਜਿਵੇਂ ਕੁਛ ਕੈਨੇਡਾ ਨੇ ਅਮਰੀਕਾ ਤੋਂ ਥੋੜ੍ਹੇ ਜਿਹੇ ਪੈਰ ਪਿਛਾਂ ਖਿੱਚੇ ਨੇ ਅਤੇ ਹੋਰਨਾਂ ਪਾਸਿਆਂ ਵੱਲੋਂ ਧਿਆਨ ਕੀਤਾ ਸ਼ਾਇਦ ਉਸ ਤੋਂ ਨਾਰਾਜ਼ ਹੋ ਕੇ ਪੀਟ ਹੋਐਕਸਟਰਾ ਜਿਹੜੇ ਨੇ ਜੀ ਉਹ ਇਸ ਮਾਮਲੇ 'ਤੇ ਕੁਛ ਹੋਰ ਐਕਸਪੈਕਟ ਕਰਦੇ ਹੁਣ ਕੈਨੇਡਾ ਤੋਂ ਜੋ ਕੈਨੇਡਾ ਨਹੀਂ ਕਰ ਰਿਹਾ ਖੈਰ ਉਹਨਾਂ ਨੇ ਕਹਿ ਦਿੱਤਾ ਜੀ ਕਿ USA ਦੀਆਂ ਇਹਨਾਂ ਚੋਣਾਂ ਦੇ ਵਿੱਚ ਕੈਨੇਡਾ ਦੀ ਦਖਲ ਅੰਦਾਜ਼ੀ ਨਹੀਂ ਚਾਹੀਦੀ ਇੰਟਰਫੇਰੈਂਸ ਨਹੀਂ ਹੋਣੀ ਚਾਹੀਦੀ ਅਤੇ ਇੱਧਰ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕੈਨੇਡਾ ਦੇ ਉਹ ਵੀ ਕਹਿੰਦੇ ਨੇ ਕਿ ਅਲਬਰਟਾ ਦਾ ਰੈਫਰੈਂਡਮ ਜਿਹੜਾ ਹੈ ਇਹ ਜੋ ਰਾਏਸ਼ੁਮਾਰੀ ਅਲਬਰਟਾ ਦੀ ਹੋ ਰਹੀ ਹੈ ਇਹਦੇ ਵਿੱਚੋਂ ਵੀ ਮੈਂ ਉਮੀਦ ਕਰਦਾ ਕਿ ਵਿਦੇਸ਼ੀ ਸਰਕਾਰਾਂ ਜਿਨ੍ਹਾਂ ਵਿੱਚ ਅਮਰੀਕਾ ਵੀ ਸ਼ਾਮਲ ਹੈ ਉਹ ਇਸ ਤੋਂ ਪਰੇ ਰਹਿਣ ਉਹ ਇਸ ਗੱਲ ਦੇ ਵਿੱਚ ਨਾ ਆਉਣ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਸੰਕੇਤ ਇਹੋ ਜਿਹੇ ਆਏ ਸੀ ਕਿ ਅਲਬਰਟਾ ਦੇ ਵਿੱਚ ਦਖਲ ਅੰਦਾਜ਼ੀ ਜਿਹੜੀ ਹੈ ਅਮਰੀਕਾ ਦੀ ਆਈ ਹੈ ਅਤੇ ਅਮਰੀਕਾ ਦੇ ਕੁਛ ਲੋਕ ਜਿਹੜੇ ਨੇ ਸੈਪਰੇਟਿਸਟ ਆਗੂਆਂ ਨੂੰ ਮਿਲਦੇ ਗਲਦੇ ਰਹੇ ਨੇ ਅਤੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦੋਸ਼ ਲੱਗਾ ਸੀ ਕਿ ਉਹ ਇੱਥੇ ਵੱਖਵਾਦ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਇਸ ਤਰ੍ਹਾਂ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਅੱਜ ਕੈਲਗਰੀ ਦੇ ਵਿੱਚ ਜਦੋਂ ਕਾਰਨੀ ਪੁੱਜੇ ਨੇ

ਵਾਸੀਆਂ ਦੀ ਆਵਾਜ਼ ਸੁਣਨੀ ਚਾਹੁੰਦੇ ਹਾਂ, ਨਾ ਕਿ ਕਿਸੇ ਹੋਰ ਦੀ, ਨਾ ਕਿਸੇ ਵਿਦੇਸ਼ੀ ਪ੍ਰਭਾਵ ਦਾ ਇਸ 'ਤੇ ਅਸਰ ਹੋਣਾ ਚਾਹੀਦਾ ਹੈ। ਸੋ ਮਾਰਕ ਕਾਰਨੀ ਨੇ ਦੋ ਟੁੱਕ ਜਿਹੜੀ ਗੱਲ ਹੈ ਜੀ ਕੀਤੀ ਹੈ, ਉਹਨਾਂ ਨੂੰ ਜਵਾਬ ਜਿਹੜਾ ਹੈ ਜੀ ਦਿੱਤਾ। ਸੋ ਅੱਜ ਉਹ ਇੱਥੇ ਨੇ ਅਤੇ ਇਹ ਉਹਨਾਂ ਨੇ ਕਾਫੀ ਸਾਰੀ ਗਹਿਮਾ ਗਹਿਮੀ ਜਿਹੜੀ ਕੈਲਗਰੀ ਦੇ ਵਿੱਚ ਅੱਜ ਹੈ। ਸੋ ਕੁਛ ਹੋਰ ਖਬਰਾਂ ਨੇ ਜਿਨ੍ਹਾਂ 'ਤੇ ਅਸੀਂ ਚਰਚਾ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਵਿੱਚ ਸਪੋਂਸਰਾਂ ਦਾ ਜ਼ਿਕਰ ਕਰ ਲੈਂਦੇ ਹਾਂ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਸ ਪਹੁਜਾ। ਮਨਸੂ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ, ਬਿਹਤਰੀਨ ਵੇਟਣੇ ਨੇ, ਤਾਂ ਸੰਪਰਕ ਕਰ ਲਓ ਸੋਨਿਕ ਇੰਸ਼ੋਰੈਂਸ 'ਤੇ 587-832-1208 5878-32-1208 ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। YYC ਹੋਮ ਕੇਅਰ ਵਾਲੇ ਜੋ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਨੇ ਅਤੇ ਆਪ ਜੀ ਲਈ ਵਧੀਆ ਸੇਵਾਵਾਂ ਦੇਣਗੇ, ਬਜ਼ੁਰਗਾਂ ਦੇ ਸਾਂਭਣ ਲਈ ਆਪਣੀ ਬੋਲੀ ਦੇ ਵਿੱਚ ਸਾਂਭ ਸੰਭਾਲ ਦਾ ਇਹ ਕੰਮ ਕਰਨਗੇ, ਅਤੇ ਵੀਰਪਾਲ ਕੌਰ ਹੋਰਾਂ ਨਾਲ ਸੰਪਰਕ ਕਰ ਲਓ 825-760-9983। OSS ਸਮਾਇਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰਿਜ ਏਰੀਆ ਵਿੱਚ ਖੁੱਲ੍ਹ ਗਿਆ ਹੈ OSS ਸਮਾਇਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ, ਤੁਸੀਂ ਮਾਹਿਰ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ ਹੈ 587-117-4496 5876-7469-6। ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਨਾਰਥ ਈਸਟ ਕੈਲਗਰੀ ਦੇ ਕੰਟਰੀ ਹਿਲਜ਼ ਉੱਪਰ ਹੈ। ਮਰਸੀਡੀਜ਼ ਬੈਂਜ਼ 'ਤੇ ਵੱਡਾ ਸ਼ੋਰੂਮ ਹੈ ਜਿੱਥੋਂ ਤੁਸੀਂ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਨਾਲ ਸੰਪਰਕ ਕਰ ਸਕਦੇ ਹੋ। ਫੋਨ ਨੰਬਰ ਹੈ ਜੀ 403-903-5752 ਮਰਸੀਡੀਜ਼ ਬੈਂਜ਼ ਕੰਟਰੀ ਹਿਲਜ਼। ਪੰਜਾਬ ਇੰਸ਼ੋਰੈਂਸ ਤੋਂ ਤੁਸੀਂ ਭਰੋਸੇਮੰਦ ਸੇਵਾ ਲੈ ਸਕਦੇ ਹੋ। ਇੰਸ਼ੋਰੈਂਸ ਦੀਆਂ ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ ਅਤੇ ਮੋਰਗੇਜ ਇੰਸ਼ੋਰੈਂਸ। ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਭਰੋਸੇਮੰਦ ਸੇਵਾਵਾਂ ਦਿੰਦੇ ਨੇ। ਫੋਨ ਨੰਬਰ ਹੈ 403-404-3500 ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਉਹਨਾਂ ਦਾ ਆਫਿਸ ਹੈ ਜੀ। ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਹੈ ਜੋ ਕਿ 24 ਘੰਟੇ 7 ਦਿਨ ਖੁੱਲ੍ਹਦਾ ਹੈ, ਅਤੇ ਤੁਸੀਂ ਇੱਥੋਂ ਫੂਡ ਜਾ ਵੀ ਸਕਦੇ ਹੋ, ਔਡਰ ਕਰਕੇ ਡਿਲੀਵਰੀ ਵੀ ਲੈ ਸਕਦੇ ਹੋ ਅਤੇ ਬੈਠ ਕੇ ਵੀ ਖਾ ਸਕਦੇ ਹੋ। ਬਹੁਤ ਸੋਹਣਾ ਮਾਹੌਲ, ਬਹੁਤ ਵਧੀਆ ਫੂਡ। ਫੋਨ ਨੰਬਰ ਹੈ 403-936-7070-403-6777-77। ਪਿਕਸਲ ਫੋਟੋ ਸਟੂਡੀਓ ਸਰਦਾਰ ਨਾਰਥ ਦਿੱਲੀ ਦੇ ਵਿੱਚ ਹੈ ਜੀ। ਪਿਕਸਲ ਫੋਟੋ ਸਟੂਡੀਓ ਜਿੱਥੋਂ ਤੁਸੀਂ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਵਾ ਸਕਦੇ ਹੋ। ਇਹ ਪਾਸਪੋਰਟ ਫੋਟੋ ਤੁਹਾਨੂੰ ਕੁਛ ਮਿੰਟਾਂ ਦੇ ਵਿੱਚ ਹੀ ਬਣਾ ਕੇ ਦੇ ਦਿੱਤੀ ਜਾਵੇਗੀ ਅਤੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ, ਟੋਪ ਕੁਆਲਿਟੀ ਅਤੇ ਘੱਟ ਰੇਟ ਸਵਾਨਾ ਬਾਜ਼ਾਰ ਵਿੱਚ। ਪਿਕਸਲ ਫੋਟੋ ਸਟੂਡੀਓ ਜਿੱਥੋਂ ਫੈਮਿਲੀ ਫੋਟੋ, ਬੇਬੀ ਫੋਟੋ ਅਤੇ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ। ਪਿਕਸਲ ਫੋਟੋ ਸਟੂਡੀਓ। ਸਿੱਖ ਨੇਸ਼ਨ ਵੱਲੋਂ ਕੈਨੇਡਾ ਭਰ ਦੇ ਵਿੱਚ 1984 ਦੇ ਕਤਲੇਆਮ ਨੂੰ ਸਮਰਪਿਤ, ਉਹਨਾਂ ਦੀ ਯਾਦ ਦੇ ਵਿੱਚ, ਮਾਰੇ ਗਏ ਲੋਕਾਂ ਦੀ ਯਾਦ ਦੇ ਵਿੱਚ ਖੂਨਦਾਨ ਮੁਹਿੰਮ ਚਲਾਈ ਜਾਂਦੀ ਹੈ ਅਤੇ ਸਿੱਖ ਨੇਸ਼ਨ ਵੱਲੋਂ ਇਹ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਖੂਨ ਇਕੱਤਰ ਕੀਤਾ ਜਾਂਦਾ ਹੈ। 3 ਵਾਰੀ ਇਸ ਸਾਲ ਨਵੰਬਰ 7, 14 ਅਤੇ 21 ਨੂੰ ਤੁਸੀਂ ਖੂਨਦਾਨ ਕਰ ਸਕੋਗੇ, ਸਵੇਰ ਦੇ 9 ਵਜੇ ਤੋਂ ਦੁਪਹਿਰੇ 2 ਵਜੇ ਤੱਕ। ਅਤੇ ਇਹਦੇ ਲਈ ਤੁਸੀਂ ਅਪੁਆਇੰਟਮੈਂਟ ਬੁੱਕ ਕਰਵਾ ਲਓ ਤਾਂ ਜ਼ਿਆਦਾ ਵਧੀਆ ਹੋਵੇਗਾ। ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਤੁਸੀਂ ਬਿੱਲ ਕਾਲੋ ਹੁਣਾਂ ਨਾਲ ਸੰਪਰਕ ਕਰੋ। ਹੋਰ ਵੀ ਜਿਹੜੀਆਂ ਬਾਰੀਕੀਆਂ ਹਨ ਕਿ ਕਿਵੇਂ ਤੁਸੀਂ ਕਰ ਸਕਦੇ ਹੋ, ਕੀ ਸ਼ਰਤਾਂ ਨੇ, ਅਤੇ ਹੋਰ ਕੋਈ ਸਵਾਲ ਹੋਵੇ ਤਾਂ ਉਹਦਾ ਵੀ ਪੂਰਨ ਤੌਰ 'ਤੇ ਵਧੀਆ ਤਰੀਕੇ ਨਾਲ ਜਵਾਬ ਦੇਣਗੇ। ਬਿੱਲ ਕਾਲੋ ਹੁਣੀ। ਫੋਨ ਨੰਬਰ ਹੈ 403-617-9045 403-617-9045 ਜਾਂ ਤਰਸੇਮ ਪਰਹਾਰ ਹੋਰਾਂ ਨਾਲ ਗੱਲਬਾਤ ਕਰੋ 403-701-1308 403-701-1308। ਪ੍ਰੋਗਰਾਮ ਦੇ ਵਿੱਚ ਫਿਰ ਸਵਾਗਤ ਹੈ ਅਤੇ ਇੱਕ ਸਟੈਲਕੋ ਜਿਹੜੀ ਕੰਪਨੀ ਹੈ ਜੀ, ਜੋ ਸਟੀਲ ਮੈਨੂਫੈਕਚਰਰ ਕੰਪਨੀ ਹੈ, ਇਸ ਦਾ ਬਹੁਤ ਰੌਲਾ ਰਿਹਾ ਪਿਛਲੇ ਕੁਝ ਦਿਨਾਂ ਤੋਂ। ਇਹ ਇੱਕ ਹੈਮਿਲਟਨ ਦੇ ਵਿੱਚ ਪਲਾਂਟ ਇਹਨਾਂ ਦਾ ਸਟੀਲ, ਜੋ ਕਿ ਅਮਰੀਕਾ ਵਗੈਰਾ ਨੂੰ ਜ਼ਿਆਦਾ ਭੇਜਦੇ ਸੀ, ਇਹਨਾਂ ਨੇ 300 ਤੋਂ 500 ਦੇ ਦਰਮਿਆਨ ਆਪਣੇ ਇੰਪਲੋਈਜ਼ ਨੂੰ ਲੇ ਆਫ ਕਰਨ ਦੀ ਤਿਆਰੀ ਕਰ ਲਈ। ਇਸ ਕਰਕੇ ਕਿਉਂਕਿ ਅਮਰੀਕਾ ਵਿੱਚ ਕਥਿਤ ਤੌਰ 'ਤੇ ਉਹਨਾਂ ਦਾ ਸਮਾਨ ਨਹੀਂ ਵਿਕ ਰਿਹਾ ਸੀ ਜਾਂ ਉਸ 'ਤੇ ਡੋਨਲਡ ਟਰੰਪ ਨੇ ਡਿਊਟੀ ਲਾ ਦਿੱਤੀ ਸੀ। ਹੁਣ ਇਸ ਕੰਪਨੀ ਦੇ ਇਸ ਐਲਾਨ ਤੋਂ ਬਾਅਦ ਬਹੁਤ ਸਾਰੇ ਪੋਲੀਟੀਸ਼ੀਅਨ ਸਰਕਾਰਾਂ ਦੇ ਲੈਵਲ, ਲੋਕਲ ਮੇਅਰ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਆਫਿਸ ਤੱਕ ਹਿਲਜੁਲ ਹੋਈ ਕਿ ਇਹ ਜਿਹੜੀ ਇੱਕ ਸਟੈਲਕੋ ਕੰਪਨੀ ਹੈ, ਭਾਵੇਂ ਕੈਨੇਡੀਅਨ ਸੀ, ਪਰ ਇਸ ਨੂੰ

ਕਲੀਵਲੈਂਡ ਓਹਾਇਓ ਦੀ ਇੱਕ ਅਮਰੀਕਨ ਫਰਮ ਵੱਲੋਂ ਕੁਝ ਸਮਾਂ ਪਹਿਲਾਂ ਖਰੀਦ ਲਿਆ ਗਿਆ ਤੇ ਹੁਣ ਉਹ ਇਸ ਇਸ਼ਾਰੇ ਤੇ ਕਿ ਅਮਰੀਕਾ ਵਾਲੇ ਡਿਊਟੀ ਲਾ ਦੇਣਗੇ ਉਹ ਇੱਥੋਂ ਆਪਣਾ ਸਾਜੋ ਸਮਾਨ ਚੁੱਕ ਕੇ ਤੇ ਅਮਰੀਕਾ ਵੱਲ ਜਾਣਾ ਚਾਹੁੰਦੇ ਨੇ। ਇਸ ਮਾਮਲੇ ਤੇ ਇੰਡਸਟਰੀ ਮਿਨਿਸਟਰ ਮੈਲੇਨੀ ਜੋਲੀ ਨੇ ਇਸ ਕੰਪਨੀ ਨੂੰ ਤੇ ਉਹਨਾਂ ਦੇ ਮਾਲਕ ਨੂੰ ਦਿੱਤਾ ਸੀ ਟਾਈਮ ਕਿ ਸਟੈਲਕੋ ਦੇ ਪ੍ਰੈਜੀਡੈਂਟ ਪੌਲ ਸਾਈਮਨ ਨੂੰ ਕਿ ਤੁਸੀਂ ਸਾਨੂੰ ਦੱਸੋ ਕਿ ਇੰਪਲੋਈ ਦਾ ਕੀ ਕਰਨਾ ਨਹੀਂ ਤੇ ਅਸੀਂ ਆਪਣੇ ਹਿਸਾਬ ਨਾਲ ਕੰਮ ਕਰਾਂਗੇ। ਇਹ ਓਨਟੇਰੀਓ ਬੇਸਡ ਸਟੀਲ ਮੈਨੂਫੈਕਚਰਰ ਤੇ ਉਹਨਾਂ ਨੇ ਇਹ ਜੋ ਫੈਸਲੇ ਲਏ ਜੋ ਨੌਕਰੀਆਂ ਸੰਬੰਧੀ ਇਹ ਰਾਸ ਤਾਂ ਨਹੀਂ ਆਉਣ ਵਾਲੇ ਕਿਸੇ ਨੂੰ ਪਰ ਹੁਣ ਇਹ ਕਹਿੰਦੇ ਨੇ ਕਿ ਸਰਕਾਰ ਜਿਹੜੀ ਕੈਨੇਡਾ ਦੀ ਇਹ ਕਹਿੰਦੀ ਹੈ ਕਿ ਗੱਲਬਾਤ ਸਟੈਲਕੋ ਦੇ ਨਾਲ ਚੱਲ ਰਹੀ ਹੈ ਤੇ ਲੇ ਆਫ ਦਾ ਸਿਲਸਿਲਾ ਉੱਥੇ ਸ਼ੁਰੂ ਹੋ ਜਾਣਾ ਹੈ ਪਰ ਸਰਕਾਰ ਇਸ ਮਾਮਲੇ 'ਤੇ ਕੀ ਸਟੈਂਡ ਲੈ ਸਕਦੀ ਹੈ ਕੀ ਉਸ ਕੰਪਨੀ ਨੂੰ ਮਜਬੂਰ ਕਰ ਸਕਦੀ ਹੈ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਕੀ ਕੰਪਨੀ ਦਾ ਜਿਹੜੇ ਅਧਿਕਾਰ ਖੇਤਰ ਨੇ ਜਿਨ੍ਹਾਂ ਦੀ ਸਰਕਾਰ ਗੱਲ ਕਰਦੀ ਹੈ ਕਿ ਉਹਨਾਂ ਨੇ ਜਿਹੜੀਆਂ ਸ਼ਰਤਾਂ ਦੇ ਤਹਿਤ ਕੰਪਨੀ ਖਰੀਦੀ ਸੀ ਉਹਨਾਂ ਨੂੰ ਤੋੜ ਕੇ ਨਹੀਂ ਇੱਥੋਂ ਜਾ ਸਕਦੇ। ਇਹ ਵੀ ਸਰਕਾਰ ਨੇ ਕਿਹਾ ਸੀ ਕਿ ਜੇ ਉਹ ਜਾਂਦੇ ਨੇ ਇਸ ਤਰ੍ਹਾਂ ਇੱਥੋਂ ਛੱਡ ਕੇ ਤਾਂ ਅਸੀਂ ਉਹਨਾਂ ਨੂੰ ਸਬਕ ਸਮਾਂਗੇ ਵੀ ਕਿਵੇਂ ਜਾ ਸਕਦੇ ਹੋ ਤੁਸੀਂ ਅਤੇ ਉਹਨਾਂ ਨੂੰ ਸ਼ਰਤਾਂ ਜਿਹੜੀਆਂ ਨੇ ਪੂਰੀਆਂ ਕਰਨੀਆਂ ਪੈਣਗੀਆਂ। ਇਹ ਬਹੁਤ ਜਿਹੜਾ ਹੈ ਇੱਕ ਮੁੱਦਾ ਜਿਹੜਾ ਗੰਭੀਰ ਹੈ ਜੀ ਇਸ ਵੇਲੇ ਚੱਲ ਰਿਹਾ ਜੀ। ਸੋ ਇਸ ਮੁੱਦੇ 'ਤੇ ਜੋ ਗੱਲਬਾਤ ਹੈ ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਤਾਂ ਰੁਕੀ ਹੋਈ ਪਰ ਜਿਹੜੀ ਚੱਲ ਰਹੀ ਹੈ ਕਿਸੇ ਦੇ ਨਾਲ ਉਹ ਹੈ ਜੀ ਇੰਡੀਆ ਦੇ ਨਾਲ। ਕੈਨੇਡਾ ਵਾਲਿਆਂ ਦੀ ਇੰਡੀਆ ਦੇ ਨਾਲ ਸਾਲ ਦੇ ਅਖੀਰ ਤੱਕ ਵਪਾਰਕ ਡੀਲ ਹੋ ਜਾਣ ਦੀ ਸੰਭਾਵਨਾ ਹੈ। ਕੈਨੇਡਾ ਵਾਲੇ ਇਹ ਡੀਲ ਕਿੱਦਾਂ ਕਰਨਗੇ ਅਤੇ ਕਿਹੜੀ ਗੱਲਬਾਤ ਚੱਲ ਰਹੀ ਹੈ ਇਸ ਬਾਰੇ ਜੇ ਦੱਸ ਦਈਏ ਕਿ ਪੰਜਵਾਂ ਦੌਰ ਗੱਲਬਾਤ ਦਾ ਜਿਹੜਾ ਹੈ ਕੈਨੇਡਾ ਅਤੇ ਭਾਰਤ ਦੇ ਦਰਮਿਆਨ 5 ਅਕਤੂਬਰ ਤੋਂ ਸ਼ੁਰੂ ਹੋਇਆ ਅਤੇ ਗਲੋਬਲ ਅਨਸਰਟਨਟੀ ਦੇ ਇਸ ਦੌਰ ਦੇ ਵਿੱਚ ਭਾਰਤ ਦੇ ਨਾਲ ਸੰਬੰਧ ਸੁਧਾਰਨ ਦੀ ਕੋਸ਼ਿਸ਼ ਦੇ ਵਿੱਚ ਕੈਨੇਡਾ ਦੀ ਸਰਕਾਰ ਜਿਸ ਵਿੱਚ ਇੰਡੀਆ ਸਰਕਾਰ ਦੇ ਨੁਮਾਇੰਦੇ ਅਤੇ ਕੈਨੇਡਾ ਸਰਕਾਰ ਦੇ ਨੁਮਾਇੰਦਿਆਂ ਨੇ ਇਹ ਜਿਹੜੀ ਗੱਲਬਾਤ ਪਹਿਲਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਅਤੇ ਮਾਰਕ ਕਾਰਨੀ ਦੇ ਦਰਮਿਆਨ ਹੋਈ ਸੀ ਅਤੇ ਨਰਿੰਦਰ ਮੋਦੀ ਦੇ ਆਉਣ ਦੀ ਵੀ ਸੰਭਾਵਨਾ ਹੈ ਅਤੇ ਜੋ ਪਹਿਲਾਂ ਵਫਦਾਂ ਦੀ ਆਪਸ ਵਿੱਚ ਗੱਲਬਾਤ ਹੋਈ ਹੈ ਉਸ ਦੇ ਬੇਸ 'ਤੇ ਕੈਨੇਡਾ ਦੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਹੋਰਾਂ ਦਾ ਕਹਿਣਾ ਹੈ ਕਿ ਸਾਨੂੰ ਉਮੀਦ ਹੈ ਕਿ ਇਸ ਸਾਲ ਦੇ ਅਖੀਰ ਤੱਕ ਭਾਰਤ ਨਾਲ ਵਪਾਰਕ ਸਮਝੌਤਾ ਹੋਵੇਗਾ। ਆਰਥਿਕ ਸੰਬੰਧਾਂ ਦੇ ਵਿੱਚ ਹੋਰ ਮਜ਼ਬੂਤੀ ਲਿਆਉਣ ਲਈ ਅਤੇ ਅਮਰੀਕਾ ਵਾਲਿਆਂ ਦੀਆਂ ਸਖ਼ਤੀਆਂ ਦਾ ਕੁਛ ਜਵਾਬ ਕੋਈ ਹੋਰ ਰਸਤਾ ਲੱਭਣ ਲਈ ਬਹੁਤ ਸਾਰੇ ਮੁਲਕ ਆਪਸ ਵਿੱਚ ਹੱਥ ਮਿਲਾ ਰਹੇ ਨੇ ਅਤੇ ਕੈਨੇਡਾ ਦਾ ਲਾਰਜੈਸਟ ਟ੍ਰੇਡ ਮਿਸ਼ਨ ਜਿਹੜਾ 30 ਸਾਲਾਂ ਦੇ ਵਿੱਚ ਗਿਆ ਉਸਨੇ ਕਹਿੰਦੇ 30 ਤੋਂ ਵੱਧ ਕਮਰਸ਼ੀਅਲ ਪਾਰਟਨਰਸ਼ਿਪ ਜਿਨ੍ਹਾਂ ਦੀ ਕੀਮਤ $300 ਮਿਲੀਅਨ ਬਣਦੀ ਹੈ ਉਹ ਕੀਤੀਆਂ ਨੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਦੇ ਦੱਸਣ ਮੁਤਾਬਕ। ਸੋ ਟੀਮ ਕੈਨੇਡਾ ਦਾ ਟ੍ਰੇਡ ਮਿਸ਼ਨ ਜਿਹੜਾ ਇੰਡੀਆ ਦੇ ਵਿੱਚ ਮੁੰਬਈ ਦੇ ਵਿੱਚ ਪਹੁੰਚਿਆ ਕੁਛ ਦਿਨ ਪਹਿਲਾਂ ਅਤੇ ਉੱਥੇ ਵੱਡੀਆਂ ਫੋਟੋਆਂ ਵੀ ਉੱਥੋਂ ਨਜ਼ਰ ਆਈਆਂ ਅਤੇ ਮਨਿੰਦਰ ਸਿੱਧੂ ਤਕਰੀਬਨ 1 ਹਫ਼ਤੇ ਦਾ ਟੂਰ ਹੈ ਜਿਸ ਵਿੱਚ ਨਵੀਂ ਦਿੱਲੀ ਮੁੰਬਈ ਅਤੇ ਬੈਂਗਲੌਰੂ ਦੇ ਵਿੱਚ ਉਹ ਜਾ ਕੇ ਜਿਹੜੀ 300 ਮੈਂਬਰਾਂ ਦੀ ਕੈਨੇਡੀਅਨ ਟੀਮ ਹੈ ਉਹ ਕੈਨੇਡੀਅਨ ਬਿਜ਼ਨਸ ਇੰਡਸਟਰੀ ਨੂੰ ਇੰਡੀਆ ਦੇ ਬਿਜ਼ਨਸਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇੱਕ ਟ੍ਰੇਡ ਪੈਕਟ ਹੋਵੇਗਾ ਸਮਝੌਤਾ ਹੋਵੇਗਾ ਜਿਸ ਦਾ ਨਾਂ ਜਿਹੜਾ ਸੇਪਾ ਹੋ ਸਕਦਾ ਕੰਪ੍ਰਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਅਤੇ ਮਿਡ ਦਸੰਬਰ ਤੱਕ ਇਸ ਨੂੰ ਜਿਹੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕੈਨੇਡਾ ਵਾਲੇ ਇੰਡੀਆ ਦੇ ਨਾਲ ਕੁਛ ਜੋ ਡਿਊਟੀਜ਼ ਲੱਗੀਆਂ ਹੋਈਆਂ ਨੇ ਚੀਜ਼ਾਂ 'ਤੇ ਦਾਲਾਂ 'ਤੇ ਪੋਟਾਸ਼ ਅਤੇ ਹੋਰ ਚੀਜ਼ 'ਤੇ ਉਹਨਾਂ ਨੂੰ ਘਟਾਉਣ ਦੀ ਗੱਲ ਕਰ ਰਹੇ ਨੇ। ਟੀਮ ਕੈਨੇਡਾ ਦਾ ਮਿਸ਼ਨ ਜਿਹੜਾ ਹੈ ਇੱਕ ਬਹੁਤ ਵੱਡੀ ਸ਼ਿਫਟ ਹੈ ਕੈਨੇਡਾ ਦੇ ਅਤੇ ਭਾਰਤ ਦੇ ਸੰਬੰਧਾਂ ਦੇ ਵਿੱਚ ਜੋ ਕਿ ਜਸਟਿਨ ਟਰੂਡੋ ਦੇ ਸਮੇਂ 'ਤੇ ਅਤੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦੇ ਕਤਲ ਦੇ ਵੇਲੇ 'ਤੇ ਵਿਗੜ ਗਏ ਸੀ। ਸੋ ਇੰਡੀਆ ਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਇੱਕ ਵੱਡੀ ਪਾਪੂਲੇਸ਼ਨ ਬੂਮਿੰਗ ਇਕੋਨਮੀ ਅਤੇ ਹੋਰ ਚੀਜ਼ਾਂ ਕੈਨੇਡਾ ਦਾ ਧਿਆਨ ਉੱਥੇ ਵਾਰ ਵਾਰ ਖਿੱਚ ਰਹੀਆਂ ਨੇ ਅਤੇ ਮਨਿੰਦਰ ਸਿੱਧੂ ਇਹ ਕਹਿੰਦੇ ਨੇ ਕਿ ਦੋਵਾਂ ਦੇਸ਼ਾਂ ਦੇ ਦਰਮਿਆਨ ਦੁਵੱਲਾ ਵਪਾਰ $70 ਬਿਲੀਅਨ ਤੱਕ ਅਸੀਂ ਲਿਜਾਣ ਦੀ ਸੋਚ ਰਹੇ ਹਾਂ। ਕੀ ਇਹ ਜਾਵੇਗਾ ਕਿ ਨਹੀਂ ਜਾਵੇਗਾ ਇਹ ਤਾਂ ਬਾਅਦ ਵਿੱਚ ਸਮਾਂ ਦੱਸੇਗਾ ਜਾਂ ਹਾਲਾਤ ਕਿਵੇਂ ਬਣਨਗੇ ਅਤੇ ਕੀ ਭਾਰਤ ਨਾਲ ਜਿਹੜਾ ਸਮਝੌਤਾ ਹੈ ਵਪਾਰਕ ਸਮਝੌਤਾ ਉਹ ਕੁਛ ਹੋਰ ਜਿਹੜੇ ਰਾਜਨੀਤਿਕ ਸੰਬੰਧ ਨੇ ਉਹਨਾਂ ਦੇ

ਵਿੱਚ ਉਹਨਾਂ ਦੇ ਬਾਰੇ ਵੀ ਕੋਈ ਸਾਨੂੰ ਕੋਈ ਜਾਣਕਾਰੀ ਮਿਲੇਗੀ, ਉਹਨਾਂ ਦੇ ਵਿੱਚ ਵੀ ਕੁਛ ਬਦਲਾਅ ਆਵੇਗਾ। ਖਾਸ ਤੌਰ 'ਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਇੱਥੇ ਸਾਨੂੰ ਬਹੁਤ ਕੁਛ ਜਿਹੜਾ ਬਰੀਕੀ ਨਾਲ ਦੇਖਣਾ ਪੈਂਦਾ ਕੈਨੇਡਾ ਦੀ ਜਦੋਂ ਗੱਲ ਹੁੰਦੀ ਹੈ। ਸੋ ਇਹ ਜਿਹੜਾ ਇਸ ਵੇਲੇ ਵਪਾਰਕ ਮਿਸ਼ਨ ਹੈ ਜੀ, ਇਹ ਕਿਸ ਹੱਦ ਤੱਕ ਕਾਮਯਾਬ ਹੋਵੇਗਾ ਇਹ ਭਾਰਤ ਦੇ ਨਾਲ ਸੌਦੇ ਕਰਨ ਦੇ ਵਿੱਚ, ਕੀ ਨਰਿੰਦਰ ਮੋਦੀ ਦਸੰਬਰ ਦੇ ਵਿੱਚ ਜਿਹੜੇ ਉਹ ਇੱਥੇ ਆਉਣਗੇ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਜੀ। ਕੈਲਗਰੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ 6.5 million ਤੋਂ ਵੱਧ ਦੇ ਨਸ਼ੇ ਫੜਨ ਦੀ ਅਸੀਂ ਇੱਕ ਜਿਹੜੀ ਕਾਰਵਾਈ ਕੀਤੀ ਹੈ, ਅਤੇ ਇਹਦੇ ਵਿੱਚ 4 ਵਿਅਕਤੀਆਂ ਨੂੰ ਅਸੀਂ ਚਾਰਜ ਕੀਤਾ। ਜੇ ਸਹੀ ਗਿਣਤੀ ਕਰਨੀ ਹੋਵੇ ਇਹ $6.8 million ਡਾਲਰ ਜਿਹੜੇ ਦੱਸੇ ਜਾਂਦੇ ਨੇ। 4 ਵਿਅਕਤੀਆਂ 'ਤੇ ਚਾਰਜਸ ਨੇ। 4 ਮਹੀਨੇ ਚੱਲੀ ਲੰਬੀ ਜਾਂਚ ਤੋਂ ਬਾਅਦ ਕੈਲਗਰੀ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜੀ ਜਾਂਚ ਹੈ ਜੂਨ ਦੇ ਵਿੱਚ ਸ਼ੁਰੂ ਹੋਈ ਸੀ ਅਤੇ ਇੱਕ ਵੱਡੇ ਰਿੰਗ ਦੇ ਨਾਲ ਜੁੜੇ ਹੋਏ ਗਰੁੱਪ ਦਾ ਪਰਦਾਫਾਸ਼ ਕੀਤਾ ਗਿਆ। ਅਤੇ ਕੈਲਗਰੀ ਪੁਲਿਸ ਸਰਵਿਸ ਦੀ ਹਿਸਟਰੀ ਦੇ ਵਿੱਚ ਬਹੁਤ ਵੱਡਾ ਇਹ ਡਰੱਗ ਦੀ ਜਿਹੜੀ ਖੇਪ ਹੈ ਫੜੀ ਗਈ ਹੈ ਅਤੇ ਕੈਲਗਰੀ ਦੇ ਵਿੱਚੋਂ ਇਹ ਸਭ ਕੁਛ ਚੱਲ ਰਿਹਾ ਸੀ। ਇਨਵੈਸਟੀਗੇਟਰ ਕਹਿੰਦੇ ਨੇ ਕਿ ਡਿਸਟ੍ਰੀਬਿਊਸ਼ਨ ਨੈੱਟਵਰਕ ਸੀ ਕੈਲਗਰੀ ਅਤੇ ਐਡਮਿੰਟਨ ਦੇ ਵਿੱਚ, ਅਤੇ ਇਸ ਵਿੱਚ ਜੋ ਜਾਂਚ ਚੱਲੀ 16 ਪੁਲਿਸ ਦੀਆਂ ਵੱਖਰੀਆਂ ਸਰਵਿਸ ਯੂਨਿਟ ਨੂੰ ਇਨਵੋਲਵ ਕੀਤਾ ਗਿਆ। ਐਡਮਿੰਟਨ ਪੁਲਿਸ ਸਰਵਿਸ, RCMP ਅਤੇ ਕੈਨੇਡਾ ਬਾਰਡਰ ਸਰਵਿਸ ਨੂੰ ਵੀ ਇਨਵੋਲਵ ਕਰਕੇ ਫਿਰ ਜਿਹੜਾ ਸਾਰਾ ਕੁਛ ਕੀਤਾ ਗਿਆ। ਇਸ ਜਾਂਚ ਦੇ ਵਿੱਚ 40 ਕਿਲੋ ਕੋਕੇਨ, 6.9 ਕਿਲੋ MDMA, 4.3 ਕਿਲੋ ਮੈਥਮਫੈਟਾਮਾਈਨ, 1.6 ਕਿਲੋ ਫੈਂਟਾਨਾਇਲ, 654 ਗ੍ਰਾਮ ਕਰੈਕ ਕੋਕੇਨ, 31 ਗ੍ਰਾਮ ਕੈਟਾਮਾਈਨ, ਕੁਛ ਪ੍ਰਸਕ੍ਰਿਪਸ਼ਨ ਪਿਲਸ, ਗੋਲੀਆਂ, ਆਕਸੀਕੋਡਨ ਅਤੇ ਹੋਰ ਵਗੈਰਾ, ਅਤੇ 2 million ਕੈਸ਼ ਕਰੰਸੀ, ਅਤੇ 6.8 million ਦੇ ਨਸ਼ੇ ਅਤੇ ਬਾਕੀ ਕੈਸ਼ ਕਰੰਸੀ ਜਿਹੜੇ ਫੜੇ ਗਏ ਨੇ ਜੀ। ਟੋਮਸ ਬਾਟਾ 19 ਸਾਲਾਂ ਦਾ, ਇਹ ਕੈਲਗਰੀ ਦਾ। ਮੁਹੰਮਦ ਇਬਰਾਹਿਮ 31 ਸਾਲਾਂ ਦਾ ਕੈਲਗਰੀ ਦਾ। ਫੌਜੀ ਇਬਰਾਹਿਮ 29 ਸਾਲਾਂ ਦਾ ਕੈਲਗਰੀ ਦਾ, ਅਤੇ ਏਡਨ ਸੌਂਡਰਸ 29 ਸਾਲਾਂ ਦਾ ਕੋਕਰੇਨ। ਇਹਨਾਂ 'ਤੇ ਬਹੁਤ ਸਾਰੇ ਚਾਰਜਸ ਲੱਗੇ ਨੇ ਕੰਟਰੋਲਡ ਸਬਸਟਾਂਸ ਦੇ ਅਤੇ ਹੋਰ ਸਾਰੀਆਂ ਚੀਜ਼ਾਂ ਦੇ। ਸੋ ਇਹ ਨਸ਼ਿਆਂ ਦੀ ਵੱਡੀ ਜਿਹੜੀ ਖੇਪ ਹੈ ਜੀ ਕੈਲਗਰੀ ਵਿੱਚ ਫੜੇ ਜਾਣ ਦਾ ਖੁਲਾਸਾ ਹੋਇਆ। ਸੋ ਅਸੀਂ ਇੱਕ ਵਾਰ ਫਿਰ ਰਿਪੀਟ ਕਰ ਦਈਏ ਕਿ ਨਾਰਥ ਈਸਟ ਕੈਲਗਰੀ ਦੇ ਸੈਟਲਰਿਜ ਦੇ ਸਰਕਲ ਦੇ ਲਾਗੇ ਇੱਕ ਭਿਆਨਕ ਬੱਸ ਹਾਦਸਾ ਹੋਇਆ। 2 ਬੱਸਾਂ ਟਕਰਾਈਆਂ ਅਤੇ ਹੋਰ ਗੱਡੀਆਂ ਵੀ ਟਕਰਾਈਆਂ 1:30 ਵਜੇ ਦੇ ਆਸ ਪਾਸ, ਅਤੇ 3 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ 10 ਘੱਟੋ ਘੱਟ ਜਿਹੜੇ ਨੇ ਜ਼ਖਮੀ ਹੋਏ ਨੇ। ਬੜੀ ਹੀ ਮੰਦਭਾਗੀ ਇਹ ਖਬਰ ਜਿਹੜੀ ਹੈ ਕੈਲਗਰੀ ਸ਼ਹਿਰ ਤੋਂ ਆਈ। ਸੋ ਇਸ ਦੇ ਬਾਰੇ ਅਪਡੇਟ ਜਿਹੜੀ ਆਉਂਦੀ ਰਹੇਗੀ, ਅਤੇ ਹੋਰ ਕੋਈ ਜਾਣਕਾਰੀ ਮਿਲੀ ਤਾਂ ਅਸੀਂ ਜ਼ਰੂਰ ਆਪਣੇ ਪਲੇਟਫਾਰਮ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰਾਂਗੇ। ਬਹਰਹਾਲ ਇਹ ਨਹੀਂ ਹੈ ਜੀ ਅੱਜ ਦੇ ਪ੍ਰੋਗਰਾਮ ਵਿੱਚ ਹੋਈਆਂ ਭੁਲਾਂ ਚੁੱਕਾਂ ਲਈ ਹਿਮਾ ਜੀ ਸਤਿ ਸ਼੍ਰੀ ਅਕਾਲ।

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਨੇਡਾ ਸਰਕਾਰ ਸਰਹੱਦੀ ਸੁਰੱਖਿਆ ਲਈ ਸਖਤ ਕਦਮ ਚੁੱਕ ਰਹੀ ਹੈ ਡਰੱਗਸ ਅਤੇ ਬੰਦੂਕਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ ਜਿਸ ਨਾਲ ਤੁਸੀਂ ਭਾਈਚਾਰੇ ਵਿੱਚ ਸੁਰੱਖਿਅਤ ਰਹੋ canada.ca/surakhit-canada ਤੇ ਹੋਰ ਜਾਣੋ

0: ਕੈਨੇਡਾ ਸਰਕਾਰ ਵੱਲੋਂ ਇੱਕ ਸੁਨੇਹਾ
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਬਨੂ ਰੇਡੀਓ ਸੰਗਮ .ca ਫੋਨ 405580910 ਰੇਡੀਓ ਸੁਰਸੰਗਮ
2: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ। ਕੈਲਗਰੀ ਵਾਸੀਓ, ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ, ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪੁਆਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 587-6176496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
5: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
4: ਤਾਜ਼ੀਆਂ ਸਬਜ਼ੀਆਂ, ਫਾਸਟ ਫੂਡ, ਦਾਲਾਂ, ਮਸਾਲੇ ਦੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
5: ਜਾਣਿਆ

0: ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
0: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
1: ਦੂਜੀ ਲੋਕੇਸ਼ਨ 117-7771 ਐਵੇਨਿਊ
0: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
1: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
0: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
1: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
0: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
1: 403-835-2222 ਸਤਿ ਸ੍ਰੀ ਅਕਾਲ ਕੈਲਗਰੀ ਕੀ ਤੁਸੀਂ ਵੀ ਲੱਭ ਰਹੇ ਹੋ ਇੰਡੀਆ ਦਾ ਅਸਲੀ ਦੇਸੀ ਅਤੇ ਖਾਲਸ ਸਵਾਦ
0: ਆ ਜਾਓ ਫਿਰ ਦੇਰ ਕਿਸ ਗੱਲ ਦੀ ਮਦਰ ਇੰਡੀਆ ਲੈ ਕੇ ਆਇਆ ਹੈ ਤੁਹਾਡੇ ਲਈ ਬੇਮਿਸਾਲ ਜ਼ਾਇਕਾ ਤੇ ਵੈਰਾਇਟੀ
1: ਸ਼ੁੱਧ ਵੈਜ ਹੋਵੇ ਜਾਂ ਹੋਵੇ ਲਜ਼ੀਜ਼ ਨਾਨ ਵੈਜ ਹਰ ਇੱਕ ਡਿਸ਼ ਵਿੱਚ ਮਿਲੇਗੀ ਤੁਹਾਨੂੰ ਉਹੀ ਘਰ ਵਰਗੀ ਮਹਿਕ ਤਾਜ਼ਗੀ ਅਤੇ ਲਾਜਵਾਬ ਸਵਾਦ ਕੋਈ ਪਰਿਵਾਰਕ ਪ੍ਰੋਗਰਾਮ ਹੈ ਜਾਂ ਪਾਰਟੀ ਹੈ ਤਾਂ 40 ਮਹਿਮਾਨਾਂ ਤੱਕ ਲਈ ਸ਼ਾਨਦਾਰ ਪ੍ਰਾਈਵੇਟ ਡਾਇਨਿੰਗ ਵੀ ਹੈ
0: ਕਿਸੇ ਵੀ ਵੇਲੇ ਭੁੱਖ ਲੱਗੇ ਕੋਈ ਫਿਕਰ ਨਹੀਂ ਦਿਨ ਦੇਖਣ ਦੀ ਲੋੜ ਨਹੀਂ ਘੜੀ ਦੇਖਣ ਦੀ ਲੋੜ ਨਹੀਂ ਮਦਰ ਇੰਡੀਆ ਰੈਸਟੋਰੈਂਟ ਤੁਹਾਡੇ ਲਈ ਖੁੱਲਾ ਹੈ 24 ਘੰਟੇ ਹਫਤੇ ਦੇ 7 ਦਿਨ
1: ਚਾਹੇ ਬੈਠ ਕੇ ਖਾਣ ਦਾ ਮਜ਼ਾ ਲਓ ਜਾਂ ਫਿਰ ਘਰ ਲਈ ਪੈਕ ਕਰਵਾਓ ਸਿਟੀ ਸਕੇਪ ਲੈਂਡਿੰਗ ਨਾਰਥ ਈਸਟ ਕੈਲਗਰੀ 403-936-7777 403-936-7777 ਮਦਰ ਇੰਡੀਆ ਰੈਸਟੋਰੈਂਟ ਕਹਿੰਦੇ ਨੇ ਸੋਹਣੀ ਜਿਹੀ ਮੁਸਕਰਾਹਟ ਦਿਨ ਵੀ ਬਣਾ ਦਿੰਦੀ ਹੈ ਤੇ ਦਿਲ ਵੀ ਜਿੱਤ ਲੈਂਦੀ ਹੈ
2: ਤੇ ਤੁਹਾਡੀ ਇਸੇ ਮੁਸਕਰਾਹਟ ਨੂੰ ਸਿਹਤਮੰਦ ਤੇ ਖੂਬਸੂਰਤ ਰੱਖਣ ਲਈ ਤੁਹਾਡੇ ਆਪਣੇ ਨਾਰਥ ਈਸਟ ਕੈਲਗਰੀ ਵਿੱਚ ਹੈ ਸੈਡਲ ਰਿਜ ਡੈਂਟਲ ਸੈਂਟਰ
1: ਪਿਛਲੇ 17 ਸਾਲਾਂ ਤੋਂ ਨਾਰਥ ਈਸਟ ਕੈਲਗਰੀ ਦੀ ਸੇਵਾ ਕਰ ਰਹੇ ਸੈਡਲ ਰਿਜ ਡੈਂਟਲ ਸੈਂਟਰ ਵਿਖੇ ਡਾਕਟਰ ਚੌਂਗ ਅਤੇ ਉਹਨਾਂ ਦੀ ਟੀਮ ਵੱਲੋਂ ਚੈੱਕਅਪ ਕਲੀਨਿੰਗ ਫਿਲਿੰਗ ਦੰਦ ਕੱਢਣ ਰੂਟ ਕਨਾਲ ਕਰਾਊਨ ਬ੍ਰਿਜ ਅਤੇ ਡੈਂਟਲ ਐਮਰਜੈਂਸੀ ਲਈ ਸੇਵਾਵਾਂ ਉਪਲਬਧ ਨੇ
2: ਇੱਥੇ CDCP ਅਤੇ ਹੋਰ ਇੰਸ਼ੋਰੈਂਸ ਪਲਾਨ ਸਵੀਕਾਰ ਕੀਤੇ ਜਾਂਦੇ ਹਨ ਨਾਲ ਹੀ ਡਾਇਰੈਕਟ ਇੰਸ਼ੋਰੈਂਸ ਬਿਲਿੰਗ ਦੀ ਸਹੂਲਤ ਵੀ ਹੈ
1: ਨਵੇਂ ਮਰੀਜ਼ਾਂ ਦਾ ਨਿੱਘਾ ਸਵਾਗਤ ਹੈ
2: ਸੈਡਲ ਰਿਜ ਡੈਂਟਲ ਸੈਂਟਰ ਸੈਡਲ ਟਾਊਨ ਸੀ ਟ੍ਰੇਨ ਸਟੇਸ਼ਨ ਦੇ ਬਿਲਕੁਲ ਨੇੜੇ ਬੈਲ ਸਟੋਰ ਦੇ ਨਾਲ 216 ਸੈਡਲ ਟਾਊਨ ਸਰਕਲ ਨਾਰਥ ਈਸਟ
1: ਅਪਾਇੰਟਮੈਂਟ ਲਈ ਅੱਜ ਹੀ ਕਾਲ ਕਰੋ 403-730-2026 403-730-2026 ਸੈਡਲ ਰਿਜ ਡੈਂਟਲ ਸੈਂਟਰ ਕਿਉਂਕਿ ਤੁਹਾਡੀ ਮੁਸਕਰਾਹਟ ਹੈ ਬੇਸ਼ਕੀਮਤੀ

ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ ਨੇ। ਮਾਨਸ ਪਹੁਜਾ ਜਿਹੜੇ ਕਿ ਦਾਵਾ ਕਰਦੇ ਨੇ ਕਿ ਪੂਰੇ ਅਲਬਰਟਾ ਦੇ ਵਿੱਚ ਉਹਨਾਂ ਨਾਲੋਂ ਬੈਸਟ ਟਰੱਕ ਇੰਸ਼ੋਰੈਂਸ ਕੋਈ ਨਹੀਂ ਕਰਦਾ। ਸੋ ਜੇਕਰ ਤੁਸੀਂ ਟਰੱਕ ਓਨਰ ਹੋ, ਟਰੱਕ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ ਤੇ ਮਾਨਸ ਪਹੁਜਾ ਦੇ ਇਸ ਦਾਅਵੇ ਦਾ ਤੁਸੀਂ ਵੀ ਫਾਇਦਾ ਚੁੱਕ ਸਕਦੇ ਹੋ। ਉਹਨਾਂ ਨੂੰ ਕਾਲ ਕਰ ਲਓ 5 8 7 8 3 2 1 2 0 8 ਤੇ ਸੋਨਿਕ ਇੰਸ਼ੋਰੈਂਸ ਤੋਂ ਮਾਨਸ ਪਹੁਜਾ। ਪ੍ਰੋਗਰਾਮ ਦੇ ਅਗਲੇ ਸਪਾਂਸਰ ਨੇ ਜੀ ਵਾਈਵਾਸੀ ਹੋਮ ਕੇਅਰ ਵਾਲੇ ਵੀਰਪਾਲ ਕੌਰ ਟੱਟ ਹੋਰੀ ਤੇ ਉਹਨਾਂ ਦੀ ਪੂਰੀ ਟੀਮ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸਰਵਿਸ ਦਿੰਦੇ ਨੇ। ਜੇਕਰ ਤੁਹਾਡੇ ਵੀ ਘਰ ਦੇ ਵਿੱਚ ਬਜ਼ੁਰਗ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਲਈ ਤੁਸੀਂ ਚੰਗੀ ਟੀਮ ਲੱਭ ਰਹੇ ਹੋ ਤਾਂ ਤੁਸੀਂ ਪਾਲ ਕੌਰ ਟੱਟ ਹੋਰ ਨੂੰ ਕਾਲ ਕਰ ਸਕਦੇ ਹੋ। ਇਹਨਾਂ ਸਟਾਫ ਉਸੇ ਹੀ ਬੋਲੀ ਦੇ ਵਿੱਚ ਗੱਲ ਕਰੇਗਾ ਜਿਹੜੀ ਬੋਲੀ ਸਾਡੇ ਬਜ਼ੁਰਗਾਂ ਨੂੰ ਸਮਝ ਆਉਂਦੀ ਹੈ ਤੇ ਫਿਰ ਹੋਰ ਵੀ ਈਜ਼ੀ ਹੋ ਜਾਂਦਾ ਇੱਕ ਦੂਜੇ ਦੇ ਨਾਲ ਐਡਜਸਟ ਕਰਨਾ। ਸੋ ਵੱਡੀ ਗੱਲ ਇਹ ਹੈ ਕਿ ਬਿੱਲ ਵੀ ਸਿੱਧਾ ਸਰਕਾਰ ਨੂੰ ਕਰਦੇ ਨੇ। ਸੋ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ 8257600983 YYC ਹੋਮ ਕੇਅਰ। ਅਗਲਾ ਸੁਨੇਹਾ ਓਏਸਿਸ ਸਮਾਈਲ ਮੈਡੀਕਲ ਵਾਲਿਆਂ ਦਾ। ਸਨਰਿਜ ਮਾਲ ਦੇ ਲਾਗੇ ਨੇ, ਨਿਊ ਪੇਸ਼ੈਂਟਸ ਐਕਸੈਪਟ ਕਰ ਰਹੇ ਨੇ, ਐਕਸਪਰਟਸ ਡਾਕਟਰ ਦੀ ਵੱਡੀ ਟੀਮ ਹੈ ਇਹਨਾਂ ਕੋਲ। ਇੱਥੇ ਜਾਣ ਲਈ ਤੁਹਾਨੂੰ ਕਿਸੇ ਵੀ ਅਪਾਇੰਟਮੈਂਟ ਦੀ ਲੋੜ ਨਹੀਂ, ਲੰਬੀਆਂ ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ, ਤੁਸੀਂ ਵਾਕ ਇਨ ਜਾ ਸਕਦੇ ਹੋ। ਹਫ਼ਤੇ ਦੇ 6 ਦਿਨ ਖੁੱਲ੍ਹੇ ਹੁੰਦੇ ਨੇ ਤੇ ਇਹਨਾਂ ਦਾ ਫੋਨ ਨੰਬਰ 5876174696 ਹੈ ਜੀ, ਓਏਸਿਸ ਸਮਾਈਲ ਮੈਡੀਕਲ। ਪ੍ਰੋਗਰਾਮ ਦੇ ਅਗਲੇ ਸਪਾਂਸਰ ਮਰਸਡੀਜ਼ ਬੈਂਜ਼ ਕੰਟਰੀ ਹਿਲਸ ਨੇ ਜੀ। ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਸਟਾਰ ਡੀਲਰਸ਼ਿਪ ਦਾ ਅਵਾਰਡ ਇਹਨਾਂ ਦੇ ਕੋਲ ਹੈ। ਜੇਕਰ ਤੁਸੀਂ ਮਰਸਡੀਜ਼ ਦੇ ਬ੍ਰਾਂਡ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨੂੰ ਕਾਲ ਕਰ ਲਓ, ਇਹ ਤੁਹਾਡੀ ਡੀਲ ਨੂੰ ਹੋਰ ਵੀ ਸੌਖਿਆ ਕਰਨਗੇ। ਇਹਨਾਂ ਦਾ ਫੋਨ ਨੰਬਰ 4039036757 ਹੈ ਜੀ, ਮਰਸਡੀਜ਼ ਬੈਂਜ਼ ਕੰਟਰੀ ਹਿਲਸ।

0: 0276
1: ਤੁਹਾਡੇ ਘਰ ਦੀ ਗੱਲ ਅਮਰਤਾ ਔਲਖ ਕਰੇਗੀ ਹੱਲ ਲੱਖਾਂ ਦੀ ਕਮਰਸ਼ੀਅਲ ਡੀਲ ਸਿਰਫ ਕਿਸਮਤ ਤੇ ਨਹੀਂ ਛੱਡੀ ਜਾ ਸਕਦੀ ਇਸ ਲਈ ਭਰੋਸਾ ਕਰੋ 21 ਸਾਲਾਂ ਦੇ ਤਜਰਬੇ ਤੇ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਵੇਚਣੀ ਜਾਂ ਲੀਜ਼ ਕਰਨੀ ਹੈ ਐਪੀ ਪੁੱਲਰ ਰਾਇਲ ਲੇਪੇਜ ਮੈਟਰੋ ਤੁਹਾਡੀ ਕਮਰਸ਼ੀਅਲ ਡੀਲ ਨੂੰ ਕਰਨਗੇ ਬੇਹੱਦ ਆਸਾਨ 21 ਸਾਲਾਂ ਦਾ ਤਜਰਬਾ ਭਰੋਸੇਯੋਗ ਸੇਵਾ ਸਮਾਰਟ ਡੀਲ ਅਤੇ ਬਿਹਤਰੀਨ ਨਤੀਜਿਆਂ ਲਈ ਕਾਲ ਕਰੋ ਐਪੀ ਪੁੱਲਰ 4036677035 403-660-7035 ਤੁਹਾਡੇ ਬਿਜ਼ਨਸ ਲਈ ਸਹੀ ਜਗ੍ਹਾ ਸਹੀ ਮੌਕਾ ਤੇ ਸਹੀ ਫੈਸਲਾ
2: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 6476702-2023-647-702-V23
3: लाइसेंस नंबर 10394
4: कैलगरी वासियों की तुसी लंबी लाइना अते डॉक्टर दिया वेटिंग लिस्ट तो परेशान हो खुद फिकर छड़ो क्योंकि तुहाडे अपने शहर विच आ गया है सेहत दा असली पहरेदार इस स्माइल मेडिकल सनरिज मॉल दे नाल सुपर स्टोर वाले प्लाजा विच स्थित इस क्लिनिक विच तुहाडी अपनी भाषा बोलन वाले मेल ते फीमेल्स कदम ते तुहाडे नाल हन चाहे गल होवे बच्चियां दी या फिर बुजुर्गां दी इत्थे सारियां लई सुविधावां मौजूद हन अपॉइंटमेंट नहीं बनी कोई चक्कर ही नहीं सीधे चले आओ इत्थे वॉक इन विच खुला स्वागत है नवे पेशेंट्स दा वी निग्गा वेलकम फैमिली केयर तो लेके मेडिकल चेकअप अते क्रोनिक बीमारियां दे इलाज तक सब कुछ इक्को छत हेठ असी हफ्ते दे 6 दिन खुले आ ते ओ भी देर शाम तक ता देर किस गल दी आज ही डायल करो 5876174696 587-617-4696 ओइसे स्माइल मेडिकल तुहाडी सेहत साडी जिम्मेवारी 587-617-4696
5: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ ਦੋ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ ਪਿਕਸਲ ਫੋਟੋ ਸਟੂਡੀਓ ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ
6: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
7: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
6: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
8: ਮਰਸੀਡੀਜ਼ ਬੈਂਸ ਕੰਟਰੀ ਹਿਲਸ
9: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ 'ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ

0: ਹੋਣ ਦਾ ਮਨ ਬਣਾ ਲਿਆ ਏ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਏ
1: ਮੇਰੀ ਕੱਲ ਹੀ ਗੱਲ ਹੋਈ ਏ ਰਿਆਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ
0: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445
2: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
3: ਕੀ ਹੋਇਆ
2: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
3: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ ਚੜ੍ਹਦੀ ਕਲਾ ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ ਕੈਨੇਡੀਅਨ ਬਲੱਡ ਸਰਵਿਸਿਜ਼ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ 7 ਨਵੰਬਰ 14 ਨਵੰਬਰ ਅਤੇ 21 ਨਵੰਬਰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਲਈ ਬੁਕਿੰਗ ਕਰਵਾਓ ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ ਜਾਂ ਫਿਰ ਕਾਲ ਕਰ ਲਓ ਤਰਸੇਮ ਪ੍ਰਹਾਰ ਹੋਰਾਂ ਨੂੰ 403-701-1308 ਤੇ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 28ਵੀਂ ਸਾਲਾਨਾ ਸਿੱਖ ਨੇਸ਼ਨ ਖੂਨਦਾਨ ਮੁਹਿੰਮ ਦਾ ਸਮਾਂ ਆ ਗਿਆ ਹੈ। ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਦੇ ਵਿੱਚ ਇਹ ਮੁਹਿੰਮ ਹਰ ਸਾਲ ਨਵੰਬਰ ਮਹੀਨੇ ਦੇ ਵਿੱਚ ਚਲਾਈ ਜਾਂਦੀ ਹੈ। ਆਓ 1984 ਦੀ ਸਿੱਖ ਨਸਲਕੁਸ਼ੀ ਦੇ ਮਜ਼ਲੂਮਾਂ ਦੀ ਯਾਦ ਦੇ ਵਿੱਚ ਇੱਕ ਇੱਕ ਬੂੰਦ ਨਾਲ ਕਿਸੇ ਦੀ ਜ਼ਿੰਦਗੀ ਰੋਸ਼ਨ ਕਰੀਏ। ਸਿੱਖ ਨੇਸ਼ਨ ਦਾ ਇਹ ਉਪਰਾਲਾ ਮਾਨਵਤਾ ਦੀ ਸੇਵਾ, ਚੜ੍ਹਦੀ ਕਲਾ, ਸਰਬੱਤ ਦੇ ਭਲੇ ਤੇ ਨਿਸ਼ਕਾਮ ਸੇਵਾ ਦਾ ਪ੍ਰਤੀਕ ਹੈ। ਕੈਨੇਡੀਅਨ ਬਲੱਡ ਸਰਵਿਸਿਸ ਵਾਸਤੇ ਕੈਲਗਰੀ ਵਾਸੀਆਂ ਕੋਲ ਇਸ ਵਾਰੀ 3 ਵਾਰ ਖੂਨਦਾਨ ਕਰਨ ਦਾ ਮੌਕਾ ਹੈ। 7 ਨਵੰਬਰ, 14 ਨਵੰਬਰ ਅਤੇ 21 ਨਵੰਬਰ ਨੂੰ ਗ੍ਰੈਂਡ ਕਾਨਫਰੰਸ ਸੈਂਟਰ ਕੈਲਗਰੀ ਦੇ ਵਿੱਚ ਖੂਨਦਾਨ ਕਰਨ ਲਈ ਬੁਕਿੰਗ ਕਰਵਾਓ। ਬੁਕਿੰਗ ਕਰਵਾਉਣ ਲਈ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਿਲ ਕਾਲੋ ਜੀ ਨੂੰ 403-617-9045 ਤੇ, ਜਾਂ ਫਿਰ ਕਾਲ ਕਰ ਲਓ ਤਰਸੇਮ ਪਰਹਾਰ ਹੋਰਾਂ ਨੂੰ 403-701-1308 ਤੇ।
1: The time is 6 p.m.
2: Ang Albertans ay nagsasama-sama sa mga sandaling mahalaga at napakahalaga ang nalalapit na referendum. Mabibigyan ang Albertans ng higit na kontrol sa ating lalawigan, pagkakaroon ng Alberta at di ng Ottawa na magtatalaga ng ating mga hukom, pagkamit na higit pang kontrol sa enerhiya, imigrasyon at mga serbisyong panlipunan. Sa October 19, maindigan para sa matatag at soberanong Alberta sa loob ng United Canada. Bisitahin albertareferendum2026.ca, paid for by the Government of Alberta.
3: Sama-sama tayong muli sa susunod na linggo dito sa Radio Pinoy, ang radyo ng Filipino sa Calgary, magmula alas 11 ng umaga hanggang alas 12 ng tanghali. Dito lamang po sa 94.7 Fairchild Radio.
4: Ang anunsyong ito ay pinahihintulutan ng R. Alberta Advantage na tumututol sa lahat ng katanungan sa referendum at sumusuporta sa Alberta na dapat manatili sa Canada.
5: Visit ouralbertaadvantage.ca for more info.
4: Ngayong October 19, ang Alberta ay magdaraos ng pinakamalaking eleksyon sa kanyang kasaysayan, kung saan ang botante ay tatanungin kung dapat bang humiwalay ang Alberta sa Canada upang maging malayang bansa. Iboto ang no. No sa paghiwalay, no sa diskriminasyon, no sa pagkawala ng trabaho, no sa pagtaas ng buwis, no sa pagkawala ng pensyon, no, no, no, no. Huwag kalimutang bumoto sa October 19, 2026 at iboto no.
6: Mas mahigpit na ang Canada sa seguridad sa border upang pigilan ang pagpasok.